ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਏ ਛਡਾਇਆ।

ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਓ ਸਾਚੇ ਨਾਮ ਕੀ ਲਾਗੈ ਭੂਖ।

ਡੇਰੇ ਜਿਨ ਹਰ ਹਰ ਸਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਕ੍ਰਿਪ ਪਾਸੈ ਮਿਲ

ਤੁਦ ਜੀ ਜਨ ਨਾਨਕ ਤਿਨ ਕੁਰਬਾਣਾ। ਹਰ ਧਿਆਵਹਿ ਹੈ ਹਰ ਧਿਆਵਹਿ ਹੈ ਤੁਦ ਜੀ ਸੇ ਜਨ ਯੁਗ ਮੈਂ ਸੁਖ ਵਾਸੀ। ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤਾ। ਤੇਰੇ ਭਗਤ ਸਲਾਹਨ ਤੁਧ ਜੀ ਹਰ

ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੌਪਈ, ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ, ਤਵ ਚਰਨਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਪ੍ਰਤ ਪਾਰਾ, ਹਮਰੇ ਦੁਸ਼ਟ ਸਭੈ ਤੁਮ ਕਾਵਹੋ, ਆਪ ਹਾਥ ਦੈ ਮੋਹੇ ਬਚਾਵਹੋ, ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ, ਮੋਰ ਅੱਛਾ ਨਿਜ ਕਰਦੈ ਕਰੀਐ, ਸਭ ਬੈਰਨ ਕਉ ਆਜ ਸੰਗਰੀਐ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹੈ ਪਿਆਸਾ।

ਕਿਆ ਹੈ ਆਪ ਹੱਥ ਦੈ ਮੁਜੈ ਉਬਰੀਐ ਮਰਨ ਕਾਲ ਕਾ ਤ੍ਰਾਸ ਨਿਵਰੀਐ ਪੂਜੋ ਸਦਾ ਹਮਾਰੇ ਪੱਛਾ ਸ੍ਰੀ ਅਸ਼ਤੁਜ ਜੂ ਕਰੇ ਹੋ ਰੱਛਾ ਰਾਖ ਲਿਹੋ ਮੋਹੇ ਰਾਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪ ਧਰਾ ਕਾਲ ਪਾਏ ਸਿਵ ਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ

ਕਹਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰੈ ਸਾਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ

ਚਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ ਵਾਸ ਕੀਤੇ ਕਾਲ ਕੰਟੁਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੇ ਸੱਚੀ ਬਾਣੀ ਸੰਤ ਸਾਜ

ਜੋਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਬਸ ਆਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ

ਸਾਹੇ ਸਲੋਕ ਮਹੱਲਾ ਪੰਜਵਾਂ ਅੰਤਰ ਗੁਰ ਆਰਾਧਣਾ ਜਿਹਵਾ ਜਪ ਗੁਰ ਨਾਓ ਨੇਤਰੀ ਸਤਿਗੁਰ ਪੇਖਣਾ ਸ੍ਰਵਣੀ ਸੁਨਣਾ ਗੁਰ ਨਾਓ ਸਤਿਗੁਰ ਸੇ ਪੀ ਰਤਿਆ ਦਰਗਹ ਪਾਈਐ ਠਾਓ ਕਹੁ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਾਥ ਦੇ ਜਗ ਮਹਿ ਉੱਤਮ ਕਾਢੀਐ ਵਿਰਲੇ ਕੇਈ ਕੇ ਮਹੱਲਾ ਪੰਜਵਾਂ।

0: ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਮਹੱਲਾ ਪੰਜਵਾਂ। ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲ ਹੋ, ਹਮ ਬਾਰਿਕ ਤੁਮਰੇ ਭਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿਕਾਰਯੋਗ ਸ਼ਾਹ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਬਖਸ਼ੀ ਜੀ ਆਸ਼ਰਮ ਤੇ ਆਪਣੀ ਸ਼ਰਧਾ ਭਾਵਨਾ ਸਾਹਿਬ ਪਿਤਰ ਗੁਰਬਾਣੀ ਸੁਖਮਨੀ ਸਾਹਿਬ ਦੇ ਪਾਠ ਸਰਵਣ ਕੀਤੇ ਨੇ, ਉਪਰੰਤ ਸੰਧਿਆ ਸਮਾਂ ਜਾਣ ਕੇ ਸੋਧ ਔਰ ਰਹਿਸਾ ਦੇ ਪਾਠ ਸਰਵਣ ਕੀਤੇ ਹਨ। ਅਰਦਾਸ ਰਾਜ ਦੀਆਂ ਭਰੀਆਂ ਨੇ। ਮਹਾਰਾਜ ਬਖਸ਼ੇ ਪਿਤਰ ਗੁਰਾਮ ਨੇ ਸਰਵਣ ਕੀਤੇ ਹਨ। ਸਾਧ ਸਿੰਘ ਦੇ ਗੁਰੂ ਸਾਹਿਬ ਨੇ ਆਪ ਸਭ ਸੰਗਤਾਂ ਨੂੰ ਬਖਸ਼ਿਸ਼ ਕੀਤਾ ਹੈ। ਬਹੁਤ ਸਾਧ ਸੰਗ ਜੀ, ਅਸੰਗਤ ਨੂੰ ਬੇਨਤੀ ਹੈ ਕਿ ਭਾਈ ਕਿਰਪਾਲ ਸਿੰਘ ਆਪਣੇ ਬੱਚੇ ਦਾ ਜਨਮ ਦਿਨ ਮਨਾਉਂਦੇ ਹੋਇਆ ਅੱਜ ਦੇ ਸ਼ਾਮਾਂ ਦੇ ਕਥਕੀ ਦਰਬਾਰ ਦੀ ਤਨ ਮਨ ਧਨ ਨਾਲ ਸੇਵਾ ਕਰ ਰਹੇ ਨੇ। ਸਾਧ ਸਿੰਘ ਬਖਸ਼ਿਸ਼ ਕਰੇ, ਬੱਚੇ ਨੂੰ ਚੜ੍ਹ ਕਲਾ ਬਖਸ਼ਿਸ਼ ਕਰਨ ਅਤੇ ਪਰਿਵਾਰ ਦੀਆਂ ਸਦਾ ਸ਼ੁਭਕਾਮਨਾ ਆਸਰਾਵਾਂ ਤਾਂ ਪੂਰੀਆਂ ਕਰਨ। ਸੋ ਸਾਧ ਸਿੰਘ ਜੀ ਅਸੰਗਤ ਨੂੰ ਬੇਨਤੀ ਹੈ ਕਿ ਸਭ ਤੋਂ ਪਹਿਲਾਂ ਭਾਈ ਸਾਹਿਬ ਭਾਈ ਰਸੀਲਾ ਸਾਹਿਬ ਪ੍ਰਿਤਪਾਲ ਸਿੰਘ ਜੀ ਦਾ ਜਥਾ ਆਪ ਜੀ ਨੂੰ ਠੀਕ 6:50 ਤੱਕ ਆਰਤੀ ਕੀਰਤਨ ਆਸਰਾ ਦੁਆਰਾ ਮਾਤਾ ਚਾਨਾ ਜੋੜ ਅਤੇ ਮਹਾਨ ਪਰਾਲਾ ਕਰਨਗੇ। 6:50 ਤੋਂ ਲੈ ਕੇ 7:30 ਵਜੇ ਤੱਕ ਕਥਾ ਹੋਏਗੀ। 7:30 ਤੋਂ ਲੈ ਕੇ 8:30 ਤੱਕ ਕੀਰਤਨ ਕਰਨਗੇ ਭਾਈ ਲੱਖ ਸਿੰਘ ਦਾ ਜਥਾ। ਸੋ ਸਾਰੇ ਸੰਗਤ ਨੂੰ ਬੇਨਤੀ ਕਿ 8:30 ਤੱਕ ਅੱਜ ਹਮਾਰੇ ਕਥਕ ਦਰਬਾਰ ਸਰਵਣ ਕਰਕੇ ਜੀਵਨ ਦੀਆਂ ਘੜੀਆਂ ਸਫਲਾ ਕਰੋ। ਪ੍ਰਸਾਦ ਸਿੰਘ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਆਪ ਦੇਖ ਰਹੇ ਹੋ ਸਤ ਸਿੰਘ ਜੀ, ਇਹ ਜੋ ਨਾਰਥ ਹਾਲ ਸਾਊਥ ਹਾਲ ਦੀਆਂ ਡਬਲ ਬਿਲਡਿੰਗਾਂ ਬਣ ਰਹੀਆਂ ਨੇ, ਉਹਨਾਂ 'ਚ ਬੇਅੰਤ ਮਾਇਆ ਖਰਚ ਆ ਰਹੀ ਹੈ। ਸਤ ਸਿੰਘ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਬੇਅੰਤ ਪਰਿਵਾਰਾਂ ਵੱਲੋਂ ਆਪਣਾ ਦਸਤਾਨ ਸਬਰ ਕਰਦੇ ਹਨ। ਬੇਅੰਤ ਮਾਇਆ ਗੁਰੂ ਮਹਾਰਾਜ ਚਰਨਾਂ 'ਚ ਭੇਟਾਂ ਕੀਤੀਆਂ, ਸਭਟ ਭਾਗੀ ਹਨ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਅਜੇ ਤੱਕ ਸੇਵਾ ਨਹੀਂ ਕੀਤੀ। ਸਾਰਿਆਂ ਨੂੰ ਬੇਨਤੀ ਹੈ ਜ਼ਰੂਰ ਸੇਵਾ ਕਰਕੇ ਗੁਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਅਸੀਂ ਸਾਰੇ ਮਿਲ ਕੇ ਜੋ ਮਹਾਨ ਕਾਰਜ ਹੈ ਇਸ ਨੂੰ ਨੇਕ ਬੜੇ ਸਬੂਰਤਾ ਬੜੇ ਪਿਆਰ ਨਾਲ ਸਬੂਰਤ ਕਰ ਸਕੀਏ। ਸਤ ਸਿੰਘ ਜੀ ਆਸਮ ਨੂੰ ਬੇਨਤੀ ਹੈ ਕਿ ਆਪ ਲੜੀਵਾਰ ਸਾਹਿਬ ਪਠਾਰ ਸਰਵਣ ਕਰਦੇ ਹੋ, ਬੇਅੰਤ ਪ੍ਰੋਗਰਾਮ ਵੱਲੋਂ ਕਰਨ 'ਚ ਬੈਠ ਕੇ ਲੜੀਵਾਰ ਸਾਹਿਬ ਆਪ ਆਰੰਭ ਕੀਤੇ ਨੇ। ਉਹਨਾਂ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਭਾਈ ਰਜਿੰਦਰ ਸਿੰਘ ਨਾਲ ਸੰਪਰਕ ਕਰਕੇ ਉਹਨਾਂ ਨੂੰ ਆਪਣਾ ਨਾਂ ਔਰ ਨੰਬਰ ਦੇ ਦਿਓ, ਤਾਂ ਕਿ ਸਮੇਂ ਸਮੇਂ ਸਿਰ ਜੋ ਪ੍ਰੋਗਰਾਮ ਹੋਏਗਾ ਤੁਹਾਡੇ ਨਾਲ ਉਹ ਫੋਨ ਕਰਕੇ ਆਪਾਂ ਸਾਰਾ ਪ੍ਰੋਗਰਾਮ ਜਿਹੜਾ ਉਹ ਸੈੱਟ ਕਰ ਸਕਦੇ ਨੇ। ਭਾਈ ਰਜਿੰਦਰ ਸਿੰਘ ਦਾ ਨੰਬਰ ਹੈ 4087124145। ਸੋ ਸਤ ਸਿੰਘ ਜੀ ਆਓ, ਹੁਣ ਭਾਈ ਸਾਹਿਬ ਜੀ ਤਿਆਰ ਬੈਠੇ ਨੇ। ਬੇਨਤੀ ਹੈ ਕਿ ਜਨਮ ਘਰ ਹੀ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਾਤਸ਼ਾਹ ਦੀ ਬਾਣੀ ਦਾ ਕੀਰਤਨ ਕਰਦਿਆਂ ਕੀਰਤੀ ਕਰਦਿਆਂ ਹੋਈਆਂ ਗਲਤੀਆਂ ਭੁੱਲਾਂ ਦੀ ਪਾਤਸ਼ਾਹ ਦੀ ਮੁਆਫ਼ੀ ਬਖਸ਼ਣ, ਅੱਗੇ ਵਾਸਤੇ ਸਮਰਥ ਬਖਸ਼ਣ, ਕੀਰਤਨ ਦੀ ਦਾਤ ਬਖਸ਼ਿਸ਼ ਕਰਨ ਆਓ। ਹੁਣ ਸਮਾਂ ਹੋਇਆ ਹੈ ਗੁਰਬਾਣੀ ਦੀ ਲੜੀਵਾਰ ਕਥਾ ਦਾ। ਗੁਰੂ ਘਰ ਦੇ ਵਜ਼ੀਰ ਭਾਈ ਸਾਹਿਬ ਭਾਈ ਨਵਨੀਤ ਸਿੰਘ ਜੀ ਪਾਸੋਂ ਸ਼ਰਵਣ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀਓ ਸਤਨਾਮ ਵਾਹਿਗੁਰੂ ਸਾਹਿਬ ਜੀਓ ਤੁਮਰੀ ਸਰਣ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰਾਖਹੋ ਰਾਖਣਹਾਰ ਦਇਆਲਾ ਨਾਨਕ ਘਰ ਕੇ ਗੋਲੇ ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ ਸਾ ਬਿਦ ਤੁਮ ਹਰ ਜਾਣ ਹੂੰ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਿਗੁਰ ਸੰਗ ਕੀ ਰੇ ਹਮ ਥਾਪੇ ਧੰਨ ਧੰਨ ਗੁਰੂ ਨਾਨਕ ਜਨ ਕੇਰਾ ਜਿਤ ਮਿਲੈ ਚੁੱਕੈ ਸਭ ਸੋਗ ਸੰਤਾਪੇ ਸਤਨਾਮ ਵਾਹਿਗੁਰੂ ਸਾਹਿਬ ਜੀਓ ਸਲੋਕ ਮਹੱਲਾ ਤੀਜਾ ਬਾਬੀ ਹੈ ਹੁਕਮ ਪਛਾਣਿਆ ਗੁਰ ਕੈ

कित पीतै तिख जाय, दूजै भाई भ्रमिया, अमृत जल पल्लै ना पाए।

ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਇਹ ਕਿਰਪਾ ਰਹਿਮਤ ਕਰਦੇ ਨੇ। ਪਿਛਲੇ ਜਿਤਨੇ ਵੀ ਸਲੋਕ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਆਏ ਨੇ, ਉਹਨਾਂ ਸਾਰਿਆਂ ਵਿੱਚ ਗੁਰੂ ਸਾਹਿਬ ਜੀ ਨੇ ਬਾਬੀਹੇ ਦੀ ਪਪੀਹੇ ਦੀ ਗੱਲ ਕੀਤੀ ਹੈ। ਪਰ ਉਹਨਾਂ ਸਾਰਿਆਂ ਵਿੱਚ ਗੁਰਦੇਵ ਪਿਤਾ ਮਹਾਰਾਜ ਨੇ ਉਸ ਵਕਤ ਬਬੀਹੇ ਦੀ ਜੋ ਅਵਸਥਾ ਹੈ, ਬੇਦਨ ਹੈ, ਪੁਕਾਰ ਦੀ ਗੱਲ ਕੀਤੀ ਹੈ ਕਿ ਐ ਬਬੀਹੇ ਤੂੰ ਪੁਕਾਰ, ਤੇਰੀ ਪੁਕਾਰ ਸੁਣ ਕੇ ਤਰੁੱਠੇਗਾ, ਆਪਣੀ ਹੰਗਤਾਂ ਨੂੰ ਛੱਡ ਕੇ ਪੁਕਾਰ ਇਤਿਆਦਿਕ ਬਬੀਹੇ ਦੀ ਅਵਸਥਾ ਨੂੰ ਦੱਸਿਆ ਵੀ ਅਜੇ ਤੱਕ ਉਹ ਪੁਕਾਰ ਰਿਹਾ ਹੈ, ਗੁਰੂ ਕਿਰਪਾ ਦੀ ਕਣੀ, ਪਰਮੇਸ਼ਵਰ ਦੇ ਦਰਸ਼ਨਾਂ ਦੀ ਕਣੀ ਉਹਨੂੰ ਪ੍ਰਾਪਤ ਨਹੀਂ ਹੋਈ। ਪਰ ਅੱਜ ਸਤਿਗੁਰੂ ਦਤਾਰ ਪਿਤਾ ਮਹਾਰਾਜ ਜੀ ਸਲੋਕ ਵਿੱਚ ਕਿਰਪਾ ਕਰਦੇ ਨੇ ਕਿ ਬਬੀਹੇ ਨੂੰ ਜਦੋਂ ਗੁਰੂ ਦੀ ਕਿਰਪਾ ਦੇ ਨਾਲ ਜਗਿਆਸੂ ਨੂੰ ਇਹ ਸੋਝੀ ਆ ਜਾਂਦੀ ਹੈ, ਗੁਰੂ ਹੁਕਮ ਵਿੱਚ ਤੁਰਨ ਦੀ ਜਾਚ ਆ ਜਾਂਦੀ ਹੈ, ਗੁਰੂ ਦੀ ਕਿਰਪਾ ਦੇ ਨਾਲ ਫਿਰ ਉਹਨੂੰ ਸਹਿਜ ਅਵਸਥਾ ਪ੍ਰਾਪਤ ਹੋ ਜਾਂਦੀ। ਬਾਬੀ ਹੈ ਹੁਕਮ ਪਛਾਣਿਆ ਕਿ ਬਬੀਹੇ ਨੇ ਹੁਕਮ ਪਛਾਣ ਲਿਆ ਅਕਾਲ ਪੁਰਖ ਵਾਹਿਗੁਰੂ ਦਾ ਕਰਤੇ ਦਾ, ਗੁਰ ਕੈ ਸਹਿਜ ਸੁਭਾਏ, ਫਿਰ ਗੁਰੂ ਦੀ ਕਿਰਪਾ ਦੇ ਨਾਲ, ਗੁਰੂ ਦੇ ਦਿੱਤੇ ਉਪਦੇਸ਼ ਦੇ ਨਾਲ, ਗੁਰੂ ਦੇ ਦਿੱਤੇ ਹੋਏ ਸਿਧਾਂਤ ਦੇ ਨਾਲ, ਗੁਰੂ ਦੇ ਦੱਸੇ ਹੋਏ ਮਾਰਗ ਤੇ ਉਹ ਸਹਿਜ ਅਵਸਥਾ ਵਿੱਚ ਤੁਰਦਾ ਹੈ। ਸਹਿਜ ਅਵਸਥਾ ਵਿੱਚ ਮਾਰਗ ਸਭ ਨੂੰ ਮਿਲ ਜਾਂਦਾ ਹੈ, ਮਾਰਗ ਸਭ ਨੂੰ ਦਿੱਤਾ ਜਾਂਦਾ ਹੈ। ਪਰ ਦੋ ਤਰ੍ਹਾਂ ਦੇ ਲੋਕ ਜਿਹੜੇ ਮਾਰਗ ਤੇ ਤੁਰਦੇ ਨੇ ਨਾ, ਉਹ ਕਦੀ ਮੰਜ਼ਿਲ ਤੇ ਨਹੀਂ ਪਹੁੰਚਦੇ। ਇੱਕ ਹੈ ਜਿਹੜੇ ਬੜੀ ਕਾਹਲੀ ਕਰਦੇ ਨੇ ਕਿ ਮੈਨੂੰ ਤਾਂ ਰਾਹ ਲੱਭ ਗਿਆ ਹੈ, ਮੈਨੂੰ ਤਾਂ ਦਿਸ ਗਿਆ ਸਾਰਾ ਕੁਝ, ਮੈਂ ਹੁਣ ਬੜੀ ਛੇਤੀ ਦੇ ਨਾਲ ਮੰਜ਼ਿਲ ਸਰ ਕਰ ਲੈਣੀ ਹੈ। ਉਹ ਵੀ ਮੰਜ਼ਿਲੇ ਮਕਸੂਦ ਤੇ ਪਹੁੰਚ ਨਹੀਂ ਸਕਦੇ। ਜਦੋਂ ਕੋਈ ਰਾਹ ਤਾਂ ਦਿਸ ਗਿਆ, ਮਾਰਗ ਦਿਸ ਗਿਆ, ਪਰ ਆਪਣੇ ਕਾਹਲੀ ਦੇ ਨਾਲ, ਆਪਣੀ ਚਲਾਕੀ ਦੇ ਨਾਲ ਕੋਈ ਕਹੇ ਵੀ ਹੁਣ ਮੈਂ ਬੜੀ ਛੇਤੀ ਸਭ ਨੂੰ ਪਛਾੜ ਦੇਣਾ ਤੇ ਸਰ ਕਰ ਲੈਣਾ, ਪਰ ਉਹ ਵੀ ਜਿਹੜੇ ਨੇ, ਕਿਉਂਕਿ ਅਵਸਥਾ ਹੁੰਦੀ ਨਹੀਂ, ਉਨੀ ਤਿਆਰੀ ਹੁੰਦੀ ਨਹੀਂ, ਪਰ ਉਹ ਅਦਵਾਟੇ ਰਹਿ ਜਾਂਦੇ। ਜਿਵੇਂ ਗੁਰੂ ਸਾਹਿਬ ਜੀ ਨੇ ਬਾਣੀ ਵਿੱਚ ਕਿਰਪਾ ਕੀਤੀ ਹੈ ਨਾ, ਵੀ ਜਿਵੇਂ ਇੱਕ ਬਗਲਾ ਹੰਸਾ ਨੂੰ ਵੇਖ ਕੇ ਇਹ ਤੇ ਦੇਖਦਾ ਵੀ ਉਹਦੇ ਕੋਲ ਵੀ ਖੰਭ ਨੇ, ਉਹਨਾਂ ਦੇ ਰੰਗ ਰੂਪ ਮੇਰੇ ਵਰਗਾ ਹੈ, ਤੇ ਉਹ ਉਡਾਰੀ ਮਾਰਦੇ ਨੇ ਤੇ ਸਰੋਵਰ ਦੇ ਤਾਲ ਦੇ ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਤੱਕ ਉੱਡ ਕੇ ਬੈਠਦੇ ਨੇ, ਸਾਹ ਨਹੀਂ ਲੈਂਦੇ। ਮਨ ਵਿੱਚ ਆਉਂਦਾ ਹੈ ਵੀ ਮੈਨੂੰ ਵੀ ਦਿਸ ਗਿਆ ਵੀ ਜੁਗਤੀ ਮਿਲ ਗਈ, ਤਰੀਕਾ ਮਿਲ ਗਿਆ। ਤਰੀਕਾ ਮਿਲ ਜਾਣਾ, ਜੁਗਤ ਮਿਲ ਜਾਣੀ ਬੜੀ ਚੰਗੀ ਗੱਲ ਹੈ, ਪਰ ਉਸ ਰਾਹ ਤੇ ਤੁਰਨ ਦੇ ਲਈ ਪਹਿਲਾਂ ਆਪਣੇ ਆਪ ਨੂੰ ਤਿਆਰ ਕਰਨਾ ਵੀ ਮੈਂ ਇਸ ਜੋਗਾ ਹਾਂ, ਮੈਂ ਇਸ ਅਵਸਥਾ ਦਾ, ਇਸ ਕਾਇਆ ਦਾ ਮਾਲਕ ਹਾਂ, ਪਾਇਆ ਦਾ, ਵੀ ਮੈਂ ਇਸ ਤਰ੍ਹਾਂ ਤੁਰ ਸਕਾਂ। ਬਾਬਾ ਜੀ ਨੇ ਬੜਾ ਖੂਬਸੂਰਤ ਕਿਹਾ, ਹੰਸਾਂ ਦੇਖ ਤਰੰਦਿਆਂ, ਬੱਗਾ ਭੇ ਆਇਆ ਚਾਉ, ਡੁੱਬ ਮੂਏ ਬੱਗ ਬੱਪੁੜੇ, ਸਿਰ ਤਲ ਉੱਪਰ ਪਾਉ। ਇਹਦਾ ਭਾਵ ਇਹ ਨਹੀਂ ਵੀ ਸਾਨੂੰ ਉੱਡਣਾ ਨਹੀਂ ਚਾਹੀਦਾ, ਇਹਦਾ ਭਾਵ ਗੁਰੂ ਸਾਹਿਬ ਜੀ ਨੇ ਜੋ ਦੱਸਿਆ ਹੈ ਕਿ ਜਿੰਨਾ ਚਿਰ ਤੁਸੀਂ ਹੰਸ ਬਣੇ ਨਹੀਂ, ਜਿੰਨਾ ਚਿਰ ਤੁਹਾਡੇ ਕੋਲ ਉੱਡਣ ਦੀ ਤਾਕਤ ਨਹੀਂ ਆਈ, ਸਿਰਫ ਰਾਹ ਵੇਖ ਕੇ ਇਹ ਕਹਿ ਦੇਣਾ ਵੀ ਹੁਣ ਮੈਂ ਵੀ ਹੰਸਾਂ ਵਿੱਚ ਰਲ ਜਾਵਾਂ, ਮਤਲਬ ਇਹ ਹੈ ਵੀ ਧਰਮ ਦਾ ਰਸਤਾ ਵੇਖ ਕੇ, ਸੱਚ ਦਾ ਮਾਰਗ ਵੇਖ ਕੇ, ਭਲਿਆ ਮਾਰਗ ਵੇਖ ਕੇ ਕੋਈ ਆਖੇ ਵੀ ਮੈਂ ਵੀ ਹੁਣ ਭਲੇ ਦੇ ਮਾਰਗ ਤੇ ਤੁਰ ਪਿਆ ਵਾਂ, ਆਪਣੇ ਲਈ ਪ੍ਰਚਾਰ ਕਰ ਦੇ, ਆਪਣੇ ਆਪ ਨੂੰ ਇਹ ਦਰਸਾ ਦੇ, ਪਰ ਉਹ ਸੱਚਾ ਹੋਵੇ ਨਾ, ਉਹਦੇ ਅੰਦਰ ਉਹ ਸਮਰੱਥਾ ਹੀ ਨਾ ਹੋਵੇ ਉਹਨੂੰ ਤੁਰਨ ਦੀ। ਜੁਗਤ ਉਹਨੂੰ ਮਿਲ ਗਈ ਹੈ, ਪਰ ਉਸ ਜੁਗਤ ਵਿੱਚ ਆਪਣੇ ਆਪ ਨੂੰ ਪਰੋਣਾ ਕਿਵੇਂ ਉਹਨੂੰ ਪਤਾ ਨਹੀਂ, ਤੇ ਫਿਰ ਉਹ ਅਦਵਾਟੇ ਰਹਿ ਜਾਂਦਾ। ਰਾਹ ਮਿਲਿਆ ਪਰ ਉਹਨੇ ਇੰਨੀ ਤੇਜ਼ੀ ਕੀਤੀ ਕਿ ਉਹ ਵੀ ਵਿੱਚ ਹੀ ਰਹਿ ਗਿਆ। ਫਿਰ ਦੂਸਰੇ ਉਹਨੇ ਜਿਨ੍ਹਾਂ ਨੂੰ ਰਾਹ ਤਾਂ ਮਿਲਦਾ ਹੈ ਪਰ ਉਹ ਤੁਰਨਾ ਹੀ ਪਸੰਦ ਨਹੀਂ ਕਰਦੇ, ਉਹ ਮਾਰਗ ਦੇ ਇੱਕ ਥਾਂ ਤੇ ਬੈਠ ਜਾਂਦੇ ਨੇ ਤੇ ਸੋਚਦੇ ਨੇ ਵੀ ਰਾਹ ਤੇ ਬਹਿ ਗਏ ਆ, ਰਾਹ ਆਪਣੇ ਆਪ ਲੈ ਜਾਏਗਾ। ਉਹ ਲੋਕ ਵੀ ਨਹੀਂ ਜਾ ਸਕਦੇ ਰਾਹ ਤੇ, ਨਾ ਤਾਂ ਬਿਲਕੁਲ ਫੁਰਤੀ ਨਾਲ, ਕਾਹਲੀ ਨਾਲ ਤੁਰਨ ਵਾਲਾ, ਤੇਜ਼ੀ ਨਾਲ ਤੁਰਨ ਵਾਲਾ ਜਾ ਸਕਦਾ ਤੇ ਨਾ ਬਿਲਕੁਲ ਰੁਕਿਆ ਹੋਇਆ ਜਾ ਸਕਦਾ। ਰਾਹ ਦਾ ਅਰਥ ਹੈ ਕਿ ਜਿੱਥੇ ਸਹਿਜ ਅਵਸਥਾ ਵਿੱਚ ਨਾਪ ਨਾਪ ਕੇ ਬੰਦਾ ਤੋਲ ਕੇ ਵੇਖੇ ਕਿ ਕਦਮ ਰੱਖੇ, ਕਦਮ ਦਰ ਕਦਮ ਵੇਖੇ ਵੀ ਮੈਂ ਕਿੱਥੇ ਪਹੁੰਚਿਆ, ਕਿੱਥੇ ਆ ਗਿਆ, ਕੋਈ ਮੀਲ ਪੱਥਰ ਲੰਘ ਤੇ ਨਹੀਂ ਗਿਆ, ਕੋਈ ਰਾਹ ਮੈਂ ਛੱਡ ਤੇ ਨਹੀਂ ਗਿਆ। ਆਹਿਸਤਾ ਆਹਿਸਤਾ ਧਰਮ ਦਾ ਮਾਰਗ ਵੀ ਐਸਾ ਹੈ ਤੇ ਇਸ ਮਾਰਗ ਵਿੱਚ ਵੀ ਤਿੰਨ ਤਰ੍ਹਾਂ ਦੇ ਲੋਕ ਨੇ, ਜਾਂ ਜਿਹੜੇ ਉਹ ਨੇ ਜਿਹੜੇ ਬੜੀ ਛੇਤੀ ਚ ਕਰਨਾ ਚਾਹੁੰਦੇ ਨੇ, ਤੇ ਕੁਝ ਉਹ ਨੇ ਜਿਹੜੇ ਤੁਰਨਾ ਹੀ ਨਹੀਂ ਚਾਹੁੰਦੇ, ਰੱਬ ਨੇ ਹਿੰਮਤ ਦਿੱਤੀ ਹੈ, ਜੁਗਤ ਦਿੱਤੀ ਹੈ। ਪਰ ਤੀਸਰੀ ਅਵਸਥਾ ਦੇ ਲੋਕ ਨੇ ਜਿਹੜੇ ਆਪਣੀ
ਉਡਾਰੀ ਜੇ ਭਰਦੇ ਨੇ ਤੇ ਪੂਰੇ ਆਰਾਮ ਨਾਲ ਆਪਣੇ ਦਰ ਤੇ ਵਾਹਿਗੁਰੂ ਦੇ ਘਰ ਚਲੇ ਜਾਂਦੇ। ਇਸ ਨੂੰ ਗੁਰੂ ਪਿਆਰਿਆਂ ਨੇ ਬੜੀ ਸੁੰਦਰ ਇੱਕ ਖੂਬਸੂਰਤ ਕਥਾ ਵਿੱਚ ਬਿਆਨ ਕੀਤਾ ਹੈ। ਸੂਫੀ ਫਕੀਰ ਹੋਈ ਇੱਕ ਰਾਇਬਾ, ਉਸ ਨੂੰ ਵੀ ਇਹ ਸਵਾਲ ਜਿਗਾਸੂਆਂ ਨੇ ਕੀਤਾ ਸੀ। ਉਹ ਬੜੀ ਅੱਲਾ ਦੇ ਨਾਲ ਜੁੜੀ ਹੋਈ ਰੂਹ ਸੀ ਤੇ ਉਹਦੇ ਨਾਲ ਸਤਸੰਗ ਕਰਨ ਵਾਸਤੇ ਲੋਕ ਆਉਂਦੇ ਸਨ ਤਾਂ ਜਿਗਿਆਸਾ ਰੱਖਦੇ ਸਨ। ਸਤਸੰਗੀ ਪੁਰਖ ਸਤ ਸੰਗਤ ਦੇ ਵਿੱਚ ਜਦੋਂ ਬੈਠਦਾ ਹੈ, ਇਹ ਸਤ ਸੰਗਤ ਦੇ ਲਾਭ ਦੀ ਗੱਲ ਹੈ ਕਿ ਜੇ ਸਤ ਸੰਗਤ ਵਿੱਚ ਬੈਠੇ ਮਨੁੱਖ ਦੇ ਅੰਦਰ ਜਿਗਿਆਸਾ ਵਧੀ ਹੈ ਤੇ ਉਹ ਆਪਣੀ ਜਿਗਿਆਸਾ ਨੂੰ ਸ਼ਬਦਾਂ ਦੇ ਦੁਆਰਾ ਪੁੱਛ ਰਿਹਾ ਹੈ, ਇਹਦਾ ਮਤਲਬ ਇਹ ਹੈ ਵੀ ਉਹਦੇ ਅੰਦਰ ਬੈਠਣ ਦਾ ਚਾਹ ਹੈ ਤੇ ਉਹਦਾ ਅੰਦਰ ਤਰੱਕੀ ਪਿਆ ਕਰਦਾ। ਪਰ ਮਾਫ ਕਰਿਓ, ਜੇ ਸੰਗਤ ਵਿੱਚ ਅਸੀਂ ਬੈਠੇ ਹਾਂ, ਅੰਦਰ ਜਿਗਿਆਸਾ ਹੀ ਪਨਪਦੀ ਨਹੀਂ, ਸਾਡੇ ਅੰਦਰ ਕੋਈ ਜਿਗਿਆਸਾ ਰੂਪੀ ਸਵਾਲ ਹੀ ਨਹੀਂ ਆਉਂਦਾ, ਹੋਛੀ ਗੱਲ ਨਹੀਂ, ਜਿਗਿਆਸਾ ਵੱਸ ਹੋ ਕਰਕੇ ਜਦੋਂ ਕੋਈ ਕਿਸੇ ਕਾਰਜ ਨੂੰ ਪੁੱਛਦਾ ਨਹੀਂ ਤੇ ਉਹਦੀ ਸਤ ਸੰਗਤ ਫਿਰ ਵਾਧੇ ਵਿੱਚ ਨਹੀਂ ਪੈਂਦੀ। ਸਤ ਸੰਗਤ ਦਾ ਅਰਥ ਹੈ ਕਿ ਮਨ ਤੁਰ ਰਿਹਾ ਹੈ ਤੇ ਤੁਰਿਆ ਹੋਇਆ ਮਨ ਜਿਹੜਾ ਸਵਾਲ ਕਰੇਗਾ ਹੀ ਕਰੇਗਾ, ਰੁਕਿਆ ਹੋਇਆ ਮਨ ਸਵਾਲ ਨਹੀਂ ਕਰਦਾ। ਰੁਕਿਆ ਹੋਇਆ ਤਾਂ ਖਲੋ ਗਿਆ ਮਨ, ਉਹਨੂੰ ਜੋ ਮਰਜ਼ੀ ਕਹਿ ਦਿਓ, ਪਰ ਤੁਰਿਆ ਹੋਇਆ ਸਵਾਲ ਕਰੇਗਾ। ਪਰ ਉਹਦਾ ਸਵਾਲ, ਉਹਦੀ ਜਿਗਿਆਸਾ ਜਿਹੜੀ ਹੈ, ਉਹ ਆਪਣੇ ਆਪ ਨੂੰ ਜਾਣਨ ਦੀ ਹੋਏਗੀ। ਇਹ ਨਹੀਂ ਹੋਏਗੀ ਵੀ ਸਵਾਲ ਐਸਾ ਕਰੇ ਵੀ ਮੈਂ ਅਗਲੇ ਨੂੰ ਸਵਾਲ ਕਰਾਂ, ਮੈਨੂੰ ਉੱਤਰ ਪਤਾ ਹੈ, ਅਗਲੇ ਨੂੰ ਨੀਵਾਂ ਵਿਖਾਉਣ ਦੇ ਲਈ, ਐਸੀ ਵਾਰਤਾ ਨਹੀਂ। ਤੁਰਿਆ ਹੋਇਆ ਮਨ ਸਦਾ ਸਵਾਲ ਕਰਦਾ ਤੇ ਮਨ ਤੁਰਦਾ ਹੈ ਮਰਿਆਦਾ ਵਿੱਚ, ਸਹਿਜ ਵਿੱਚ, ਉਹ ਸੰਗਤ ਵਿੱਚ ਆ ਕੇ। ਰਾਇਬਾ ਦੀ ਸੰਗਤ ਵਿੱਚ ਜਿਹੜੇ ਸਤਸੰਗੀ ਆਉਂਦੇ ਸਨ, ਉਹ ਵੀ ਬੜੇ ਤਰੱਕੀ ਵਾਲੇ ਸਨ ਅਧਿਆਤਮਿਕ ਦੇ ਤੌਰ ਤੇ। ਉਹਨਾਂ ਚੋਂ ਕਿਸੇ ਨੇ ਉਹਨੂੰ ਸਵਾਲ ਕੀਤਾ ਸੀ ਵੀ ਰੱਬ ਦੇ ਮਾਰਗ ਤੇ ਸਾਰੇ ਕਿਉਂ ਨਹੀਂ ਤੁਰਦੇ, ਸਭ ਨੂੰ ਮਨੁੱਖਾ ਜੀਵਨ ਤਾਂ ਮਿਲਿਆ ਹੈ, ਕਿਹਾ ਵੀ ਜਾਂਦਾ ਵੀ ਰੱਬ ਦੇ ਮਾਰਗ ਤੇ ਤੁਰਨ ਵਾਸਤੇ ਮਿਲਿਆ, ਫਿਰ ਸਾਰੇ ਕਿਉਂ ਨਹੀਂ ਤੁਰਦੇ। ਤਾਂ ਰਾਇਬਾ ਨੇ ਨਾ ਬੜਾ ਪਿਆਰੀ ਸਾਖੀ ਸੁਣਾਈ, ਤਿੰਨ ਪੰਛੀਆਂ ਦੀ ਉਦਾਹਰਣ ਦਿੱਤੀ। ਉਹ ਕਹਿੰਦੇ ਸੰਸਾਰ ਵਿੱਚ ਤਿੰਨ ਤਰ੍ਹਾਂ ਦੇ ਪੰਛੀ ਨੇ। ਇੱਕ ਜਿਹੜੇ ਨੇ ਸ਼ਤਰੂਮੁਰਗ ਵਰਗੇ ਨੇ, ਸ਼ਤਰੂਮੁਰਗ ਆਪਾਂ ਵੇਖਿਆ ਵੱਡਾ ਪੰਛੀ ਹੈ, ਜਾਨਵਰ ਪੰਛੀ, ਉਹਨੂੰ ਖੰਭ ਲੱਗੇ ਹੁੰਦੇ ਨੇ, ਹੈ ਪੰਛੀਆਂ ਦੀ ਕੈਟਾਗਰੀ ਵਿੱਚ ਆਉਂਦਾ ਹੈ, ਪ੍ਰਜਾਤੀ ਵਿੱਚ ਆਉਂਦਾ, ਪਰ ਖੰਭ ਹੋਣ ਦੇ ਬਾਵਜੂਦ ਉਹ ਕਦੀ ਉੱਡਦਾ ਨਹੀਂ, ਉਹ ਪੈਰਾਂ ਤੇ ਚੱਲਦਾ। ਉਹਦੇ ਤੇ ਸੰਕਟ ਆ ਜਾਵੇ, ਭਾਵੇਂ ਜੋ ਮਰਜ਼ੀ ਹੋਵੇ, ਦੌੜੇਗਾ, ਖੰਭਾਂ ਨੂੰ ਫੈਲਾ ਸਕਦਾ ਪਰ ਉੱਡਦਾ ਨਹੀਂ, ਕਿਉਂਕਿ ਉਹਦਾ ਵਜਨ ਹੀ ਇੰਨਾ, ਭਾਰ ਹੀ ਇੰਨਾ ਹੈ, ਉੱਡ ਨਹੀਂ ਸਕਦਾ। ਸ਼ਤਰੂਮੁਰਗ ਪੰਛੀ ਹੈ, ਖੰਭ ਮਿਲੇ ਨੇ, ਪਰ ਕਦੀ ਜ਼ਮੀਨ ਤੋਂ ਉਤਾ ਨਹੀਂ ਉੱਡਦਾ। ਇੱਕ ਹੈ ਕੁੱਕੜ, ਕੁੱਕੜ ਦੀ ਉਡਾਰੀ ਦੀ ਗੱਲ ਵੀ ਬਾਣੀ ਵਿੱਚ ਆਈ ਹੈ। ਕੁੱਕੜ ਦੀ ਉਡਾਰੀ ਕੀ ਹੈ ਕਿ ਉਹ ਬਨੇਰਿਆਂ ਤੇ ਬੈਠਾ ਰਹਿੰਦਾ, ਜ਼ਮੀਨ ਤੇ ਬੈਠਾ ਰਹਿੰਦਾ, ਜਦੋਂ ਕਿਤੇ ਕੋਈ ਸੰਕਟ ਆਉਂਦਾ ਉਹਨੂੰ ਫੜਨ ਲੱਗਦਾ ਕੋਈ, ਉਹ ਭੱਜ ਕੇ ਛੋਟੀ ਜਿਹੀ ਉਡਾਰੀ ਮਾਰਦਾ, ਇੱਕ ਬਨੇਰੇ ਤੋਂ ਦੂਜੇ ਬਨੇਰੇ ਤੇ, ਦੂਜੇ ਤੋਂ ਤੀਜੇ ਤੇ ਛੋਟੀ ਜਿਹੀ ਉਡਾਰੀ ਮਾਰਦਾ, ਫਿਰ ਬਹਿ ਜਾਂਦਾ। ਪਰ ਇੱਕ ਉਡਾਰੀ ਹੈ ਬਾਜ਼ ਦੀ ਉਡਾਰੀ, ਬਾਜ਼ ਦੀ ਉਡਾਰੀ ਕਹਿ ਲਈਏ, ਹੰਸ ਦੀ ਉਡਾਰੀ ਕਹਿ ਲਈਏ, ਵੀ ਜਦੋਂ ਉਹਨਾਂ ਨੇ ਉਡਾਰੀ ਮਾਰੀ ਤੇ ਉਹਨਾਂ ਨੇ ਉਸ ਉਡਾਰੀ ਦੇ ਨਾਲ ਆਪਣੀ ਮੰਜ਼ਿਲ ਨੂੰ ਸਰ ਕਰਨਾ ਹੈ। ਰਾਇਬਾ ਕਹਿੰਦੀ ਇਹ ਤਿੰਨੇ ਪ੍ਰਕਾਰ ਦੀ ਅਵਸਥਾ ਮਨੁੱਖ ਵਿੱਚ ਮਿਲਦੀ ਹੈ। ਇੱਕ ਉਹ ਮਨੁੱਖ ਨੇ ਜਿਨ੍ਹਾਂ ਨੂੰ ਸ਼ਤਰੂਮੁਰਗ ਵਾਂਗੂ ਜੀਵਨ ਤਾਂ ਮਨੁੱਖਾ ਮਿਲਿਆ, ਉੱਡਣ ਦੀ ਤਾਕਤ ਹੈ ਉਹਨਾਂ ਕੋਲ, ਖੰਭ ਹੈ ਨੇ ਉਹਨਾਂ ਕੋਲ, ਪਰ ਭਾਵੇਂ ਕੋਈ ਮੁਸੀਬਤ ਆ ਜਾਏ, ਕੋਈ ਸੰਕਟ ਆ ਜਾਏ, ਕੋਈ ਦੁੱਖ ਆ ਜਾਏ, ਕੋਈ ਗਮੀ ਆ ਜਾਏ, ਉਹ ਕਦੀ ਵੀ ਰੱਬ ਦੇ ਮਾਰਗ ਤੇ ਤੁਰਦੇ ਹੀ ਨੇ, ਸਖਤ ਹੋ ਕੇ ਚੱਲਦੇ ਨੇ, ਬਿਲਕੁਲ ਅਗਿਆਨੀ ਹੋ ਕਰਕੇ ਤੁਰਦੇ ਨੇ, ਕਦੀ ਵੀ ਉਹ ਧਰਮ ਦੇ ਮਾਰਗ ਤੇ ਸੁਰਤ ਕਰਕੇ ਉਡਾਰੀ ਮਾਰਦੇ ਨੇ। ਸ਼ਤਰੂਮੁਰਗ ਵਰਗੇ ਨੇ ਉਹ ਲੋਕ, ਦਿਸਦੇ ਸਰੂਪ ਹੈ, ਖੰਭ ਲੱਗਦੇ ਨੇ ਉਹਨਾਂ ਦੇ, ਦਿਸਦੇ ਨੇ ਵੀ ਧਰਮੀ ਹੋ ਸਕਦੇ ਨੇ, ਦਿਸਦੇ ਨੇ ਨੇਕ ਕਰਮ ਕਰਦੇ ਹੋ ਸਕਦੇ ਨੇ, ਪਰ ਸੁਰਤ ਕਰਕੇ ਉੱਡੇ ਨਹੀਂ ਕਦੇ। ਦੂਸਰੀ ਤਰ੍ਹਾਂ ਦੇ ਉਹ ਲੋਕ ਜਿਨ੍ਹਾਂ ਨੂੰ ਕੁੱਕੜ ਵਰਗੇ ਕਿਹਾ, ਮੁਰਗੇ ਵਰਗੇ ਕਿਹਾ, ਕਦੀ ਕਦੀ ਜਦੋਂ ਤਕਲੀਫ ਆਉਂਦੀ ਹੈ, ਕੋਈ ਸੰਕਟ ਆਉਂਦਾ, ਕੋਈ ਘੜੀ ਬਿਪਤਾ ਦੀ ਪੈ ਜਾਂਦੀ ਜਾਂ ਦੁੱਖ ਸੁੱਖ ਆ ਜਾਏ, ਉਦੋਂ ਉਹ ਜਿਹੜਾ ਹੈ ਥੋੜਾ ਬਹੁਤਾ ਧਰਮੀ ਰੱਬ ਰੱਬ ਕਰ ਲੈਂਦੇ ਨੇ, ਪੂਜਾ ਪਾਠ ਕਰ ਲੈਂਦੇ ਨੇ, ਅਰਦਾਸਾਂ ਬੇਨਤੀਆਂ ਕਰ ਲੈਂਦੇ ਨੇ, ਉਦੋਂ ਉਹ ਥੋੜਾ ਬਹੁਤਾ ਆਪਣਾ ਧਰਮ ਦਾ ਕੰਮ ਕਰਦੇ ਨੇ, ਅੰਦਰ ਨੂੰ ਤੋਰਦੇ ਨੇ। ਪਰ ਉਹਨਾਂ ਦੀ ਉਡਾਰੀ ਕੁੱਕਰ ਵਰਗੀ ਹੈ ਵੀ ਜਦੋਂ ਖਤਰਾ ਮਿਟ ਗਿਆ ਉਦੋਂ ਫਿਰ ਡਿੱਗ ਪੈਣਾ, ਉਦੋਂ ਫਿਰ ਧਰਤੀ ਤੇ ਆ ਜਾਣਾ, ਉਦੋਂ ਫਿਰ ਆਪਣੇ ਉਸੇ ਅਵਸਥਾ ਵਿੱਚ ਆ ਜਾਣਾ। ਪਰ ਤੀਸਰੀ ਅਵਸਥਾ ਵਾਲੇ ਲੋਕ ਉਹ ਗੁਰਮੁਖ ਨੇ, ਰੱਬ ਦੇ ਪਿਆਰੇ ਨੇ, ਮਹਾਤਮਾ ਹੁੰਦੇ ਨੇ ਕਿ ਜਿਨ੍ਹਾਂ ਨੇ ਇੱਕ ਵਾਰੀ ਆਪਣੀ ਉਡਾਰੀ ਭਰ ਲਈ, ਫਿਰ ਉਹ ਆਪਣੀ ਸੁਰਤ ਦੀ ਉਡਾਰੀ ਨੂੰ, ਸੁਰਤ ਨੂੰ ਕਦੀ ਥੱਲੇ ਨਹੀਂ ਡਿੱਗਣ ਦਿੰਦੇ, ਜਿੰਨਾ ਚਿਰ ਉਹ ਆਪਣੇ ਮੰਜ਼ਲੇ ਮਕਸੂਦ ਤੇ ਪਹੁੰਚ ਨਹੀਂ ਜਾਂਦੇ, ਪਰ ਉਹ ਬੜੇ ਆਰਾਮ ਨਾਲ
ਬੜੀ ਆਸਥਾ ਸਹਿਜ ਭਾਵ ਦੇ ਨਾਲ ਉਹ ਆਪਣੇ ਮਾਰਗ ਤੇ ਤੁਰਦੇ ਨੇ। ਸੋ ਜੀਵਨ ਦੇ ਅੰਦਰ ਜਿੱਥੇ ਅਸੀਂ ਸੰਸਾਰ ਵਿੱਚ ਇਹ ਦੇਖਦੇ ਹਾਂ ਕਿ ਮਾਰਗ ਦਾ ਪਤਾ ਹੋਣ ਦੇ ਬਾਵਜੂਦ ਵੀ ਜੇ ਸਾਡੀ ਚਾਲ ਠੀਕ ਨਹੀਂ, ਸਾਡੀ ਸਪੀਡ ਠੀਕ ਨਹੀਂ, ਸਾਡੀ ਗਤੀ ਠੀਕ ਨਹੀਂ, ਤਾਂ ਅਸੀਂ ਉਸ ਗਤੀ ਕਰਕੇ ਆਪਣੇ ਆਪ ਨੂੰ ਮੰਜ਼ਿਲ ਤੋਂ ਦੂਰ ਕਰ ਲਾਂਗੇ। ਇਸੇ ਤਰ੍ਹਾਂ ਧਰਮ ਦੇ ਰਾਹ ਤੇ ਬੜੇ ਬੜੇ ਲੋਕ ਬੜੀ ਬੜੀ ਛੇਤੀ ਭਾਵੁਕ ਹੋ ਕਰਕੇ ਧਰਮੀ ਵੀ ਹੋ ਜਾਂਦੇ ਨੇ ਤੇ ਪਹਿਲਮ ਪਹਿਲ ਉਹਨਾਂ ਨੂੰ ਲੱਗਦਾ ਵੀ ਸਾਡੇ ਤੋਂ ਪਹਿਲਾਂ ਕਿਸੇ ਨੂੰ ਪਤਾ ਹੀ ਨਹੀਂ ਰੱਬ ਪਾਉਣਾ ਕਿਵੇਂ, ਬੜਾ ਛੇਤੀ ਕਰਦੇ ਨੇ, ਵਿੱਤੋਂ ਵੱਧ ਕਰਦੇ ਨੇ। ਪਰ ਥੋੜੇ ਸਮੇਂ ਅੰਦਰ ਉਹ ਭਾਵਨਾ ਖਤਮ ਹੋ ਜਾਂਦੀ ਕਿਉਂਕਿ ਹੰਗਤਾ ਵਿੱਚ ਕੀਤਾ ਹੁੰਦਾ ਨਾ। ਪਰ ਜਿਹੜੇ ਰੱਬ ਦੇ ਪਿਆਰੇ, ਗੁਰੂ ਸਾਹਿਬ ਕਹਿੰਦੇ ਗੁਰ ਕੈ ਸਹਿਜ ਸੁਭਾਏ, ਉਹ ਗੁਰੂ ਦੇ ਹੁਕਮ ਨੂੰ ਪਛਾਣ ਲੈਂਦੇ ਨੇ। ਗੁਰੂ ਦਾ ਹੁਕਮ ਕੀ ਹੈ? ਵੀ ਉਹਦੇ ਰਾਹ ਤੇ ਤੁਰੇ ਜਾਣਾ ਹੈ, ਬਸ ਖਲੋਣਾ ਨਹੀਂ, ਤੁਰਦੇ ਰਹਿਣਾ। ਜਿੰਨਾ ਪਰਮਾਤਮਾ ਨੇ ਤੈਨੂੰ ਵਿੱਤ ਦਿੱਤੀ ਹੈ, ਸਮਰੱਥਾ ਦਿੱਤੀ ਹੈ, ਤੂੰ ਤੁਰਦੇ ਰਹਿਣਾ ਹੈ। ਤੇ ਇੱਕ ਦਿਨ ਤੇਰਾ ਤੁਰਿਆ ਤੈਨੂੰ ਪਰਮਾਤਮਾ ਦੇ ਦਰ ਤੇ ਲੈ ਜਾਏਗਾ। ਪੈਂਡਾ ਕੱਚਿਆ ਕਦੀ ਵੀ ਬੰਦੇ ਦਾ ਖਾਲੀ ਨਹੀਂ ਜਾਂਦਾ, ਬਿਰਥਾ ਨਹੀਂ ਜਾਂਦਾ, ਸਹੀ ਦਿਸ਼ਾ ਵੱਲ ਜਾਂਦਾ ਹੋਇਆ ਨਿੱਕੇ ਤੋਂ ਨਿੱਕਾ ਕਦਮ ਵੀ ਇੱਕ ਦਿਨ ਬੰਦੇ ਨੂੰ ਮੰਜ਼ਿਲ ਤੇ ਲੈ ਜਾਏਗਾ, ਤੇ ਗਲਤ ਦਿਸ਼ਾ ਵੱਲ ਕਾਹਲੀ ਨਾਲ ਪੁੱਟੇ ਹੋਏ ਕਦਮ ਬੰਦੇ ਨੂੰ ਉਨੀ ਦੂਰ ਕਰੀ ਜਾਂਦੇ। ਬੰਦਾ ਤੁਰਿਆ ਤਾਂ ਹੁਣ ਹੋਇਆ ਹੀ ਹੈ ਨਾ, ਭੱਜਿਆ ਹੈ ਬੰਦਾ, ਸਪੀਡ ਵਿੱਚ ਅਸੀਂ ਵੇਖਦੇ ਹਾਂ, ਪਰ ਪਹੁੰਚ ਕਿੱਥੇ ਰਿਹਾ? ਜਿੰਨਾ ਸਪੀਡ ਦੇ ਅੰਦਰ, ਗਤੀ ਦੇ ਅੰਦਰ ਇਹ ਚੱਲਦਾ, ਉਨਾ ਇਹਦੀ ਦੂਰੀ ਬਣਦੀ ਜਾ ਰਹੀ ਹੈ ਮੰਜ਼ਿਲ ਤੋਂ, ਕਿਉਂਕਿ ਇਹਦੇ ਕੋਲ ਦਿਸ਼ਾ ਨਹੀਂ ਹੈ, ਗਤੀ ਬਹੁਤ ਹੈ। ਤੇ ਗਤੀ ਤੇ ਦਿਸ਼ਾ ਤੋਂ ਹੀਣਾ ਮਨੁੱਖ ਫਿਰ ਦੂਰੀ ਬਣਾ ਲੈਂਦਾ। ਜਿਨ੍ਹਾਂ ਨੂੰ ਗਤੀ ਮਿਲ ਗਈ ਤੇ ਦਿਸ਼ਾ ਮਿਲ ਗਈ, ਦੋਵੇਂ ਚੀਜ਼ਾਂ ਮਿਲ ਗਈਆਂ, ਉਹਨਾਂ ਨੇ ਸਮਝੋ ਹੁਕਮ ਪਛਾਣ ਲਿਆ। ਇਸ ਬਬੀਹੇ ਦਾ ਮਤਲਬ ਹੈ ਜਗਿਆਸੂ ਨੇ, ਗੁਰਮੁਖ ਨੇ, ਰੱਬ ਦੇ ਪਿਆਰੇ ਨੇ, ਸਤਸੰਗੀ ਨੇ, ਵਾਹਿਗੁਰੂ ਦਾ ਹੁਕਮ ਪਛਾਣ ਲਿਆ ਵੀ ਪਰਮਾਤਮਾ ਦਾ ਹੁਕਮ ਕੀ ਹੈ। ਇਹ ਕਾਇਆ ਮਿਲੀ ਹੈ, ਇਹ ਸਰੀਰ ਮਿਲਿਆ ਹੈ, ਇਸ ਸਰੀਰ ਨੂੰ ਸਤ ਸੰਗਤ ਵਿੱਚ ਰੱਖ ਕੇ, ਸੰਗ ਵਿੱਚ ਰੱਖ ਕੇ ਆਪਣੇ ਆਪ ਨੂੰ ਤੋਰਨਾ ਹੈ, ਤੇ ਉਸ ਸੰਗ ਦੀ ਬਦੌਲਤ ਇੱਕ ਦਿਨ ਮਾਰਗ ਤੈਅ ਹੋ ਜਾਣਾ ਹੈ, ਰਸਤਾ ਤੈਅ ਹੋ ਜਾਣਾ ਹੈ। ਤੇ ਜਿਸ ਨੂੰ ਇਹ ਸਮਝ ਨਹੀਂ ਆਈ ਉਹ ਫਿਰ ਭਟਕਣਾ ਵਿੱਚ ਰਹਿੰਦਾ ਹੈ, ਉਹ ਗਵਾਚਿਆ ਰਹਿੰਦਾ ਹੈ। ਜਿਵੇਂ ਕੋਈ ਬਣ ਵਿੱਚ ਰਾਹ ਭੁੱਲ ਜਾਏ ਤੇ ਇੱਕ ਤਾਂ ਭੈ ਭੀਤ ਹੁੰਦਾ ਹੈ, ਇੱਕ ਮਾਰਗ ਦੀ ਦਿਸ਼ਾ ਨਹੀਂ ਪਤਾ, ਤੇ ਦੂਸਰਾ ਸਮਾਂ ਬਤੀਤ ਹੁੰਦਾ ਜਾਂਦਾ। ਜਿਉਂ ਜਿਉਂ ਰਾਤ ਪੈਂਦੀ ਹੈ ਤਿਉਂ ਤਿਉਂ ਹੋਰ ਭਰਮ ਪੈ ਜਾਂਦਾ, ਦਿਸ਼ਾ ਭਰਮਣ ਉਹਨੂੰ ਕਹਿੰਦੇ ਨੇ। ਇਸੇ ਤਰ੍ਹਾਂ ਮਨੁੱਖਾ ਜੀਵਨ ਅੰਦਰ ਜਿੰਨਾਂ ਕੋਲ ਗੁਰੂ ਸੋਝੀ ਨਹੀਂ, ਗੁਰੂ ਗਿਆਨ ਨਹੀਂ, ਇੱਕ ਤਾਂ ਜੀਵਨ ਦੀ ਜਿਹੜੀ ਉਮਰ ਹੈ ਰਾਤ ਬਤੀਤ ਹੁੰਦੀ ਜਾ ਰਹੀ ਹੈ, ਹਨੇਰਾ ਪੈਂਦਾ ਜਾ ਰਿਹਾ, ਤੇ ਦੂਜਾ ਦਿਸ਼ਾ ਭਰਮਣ ਵਧੀ ਜਾ ਰਿਹਾ ਵੀ ਪਤਾ ਹੀ ਨਹੀਂ ਜਾਣਾ ਕਿਹੜੇ ਮਾਰਗ ਤੇ ਆ, ਕਿਸ ਤਰਫਾ ਤੁਰਨਾ, ਕੀ ਕਰਨਾ ਹੈ। ਉਹਨਾਂ ਲੋਕਾਂ ਨੇ ਸਮਝੋ ਹੁਕਮ ਨੂੰ ਜਾਣਿਆ ਨਹੀਂ, ਪਛਾਣਿਆ ਨਹੀਂ। ਤੇ ਜਿੰਨਾ ਹੁਕਮ ਬੁੱਝ ਲਿਆ ਜਗਿਆਸੂਆਂ ਨੇ, ਗੁਰ ਕੈ ਸਹਿਜ ਸੁਭਾਏ, ਉਹ ਗੁਰੂ ਦੇ ਪਿਆਰ ਵਿੱਚ, ਗੁਰੂ ਦੀ ਰਜ਼ਾ ਵਿੱਚ ਸਹਿਜ ਸੁਭਾਅ ਤੁਰੀ ਜਾਂਦੇ ਨੇ। ਤੇ ਫਿਰ ਇੱਕ ਦਿਨ ਐਸਾ ਹੁੰਦਾ ਹੈ, ਮੇਘ ਵਰਸੈ ਦਇਆ ਕਰ, ਗੂੜੀ ਛਹਿਬਰ ਲਾਏ। ਬਬੀਹਾ, ਬਬੀਹੇ ਨੂੰ ਮੇਘ ਚਾਹੀਦਾ, ਬੱਦਲ ਚਾਹੀਦਾ, ਵਰਖਾ ਚਾਹੀਦੀ ਹੈ, ਜਿਹਦੇ ਚੋਂ ਪਾਣੀ ਪੀ ਕੇ ਆਪਣੀ ਤਿੱਖ ਬੁਝਾ ਲਏ। ਤੇ ਕਹਿੰਦੇ ਜਗਿਆਸੂ ਰੂਪੀ ਬਬੀਹਾ ਤੁਰਿਆ ਜਾਂਦਾ ਹੈ, ਇੱਕ ਦਿਨ ਗੁਰੂ ਕਿਰਪਾ ਕਰਦਾ, ਉਹਦੇ ਤੇ ਮੇਘ ਕਿਰਪਾ ਦਾ ਮੀਂਹ ਪੈਂਦਾ ਹੈ, ਬਖਸ਼ਾਂ ਦੀਆਂ ਕਣੀਆਂ ਪੈਂਦੀਆਂ ਨੇ, ਬੂੜੀ ਬਹੁਤ ਜ਼ੋਰ ਦੀ ਵਰਖਾ ਹੁੰਦੀ ਹੈ। ਉਹ ਇੱਕ ਬੂੰਦ ਮੰਗਦਾ, ਗੁਰੂ ਉਹਨੂੰ ਨਿਹਾਲ ਕਰ ਦਿੰਦਾ, ਸ਼ਰਸ਼ਾਰ ਕਰ ਦਿੰਦਾ, ਪਰ ਉਹਨੇ ਆਪਣੇ ਪੁਕਾਰ ਨਹੀਂ ਛੱਡੀ, ਉਹਨੇ ਆਪਣਾ ਰਾਹ ਨਹੀਂ ਛੱਡਿਆ, ਉਹਨੇ ਆਪਣੀ ਮੰਜ਼ਿਲ ਨਹੀਂ ਛੱਡੀ, ਤੇ ਉਹਨੇ ਆਪਣੀ ਲੋੜ ਨਹੀਂ ਬਦਲੀ। ਕਈ ਵਾਰੀ ਮਨੁੱਖ ਜਿਹੜਾ ਹੈ ਤੁਰਦਾ ਹੈ, ਬੜੀ ਸ਼ਿੱਦਤ ਨਾਲ ਤੁਰਦਾ ਹੈ, ਤੇ ਆਪਣੀ ਪੁਕਾਰ ਵੀ ਰੱਖਦਾ, ਆਪਣੀ ਲੋੜ ਤੇ ਅੜਿੱਗ ਰਹਿੰਦਾ, ਪਰ ਜਦੋਂ ਸਮਾਂ ਪੈਣਾ ਸ਼ੁਰੂ ਹੋ ਜਾਂਦਾ ਨਾ, ਸਹਿਜ ਨਹੀਂ ਨਾ ਹੁੰਦਾ, ਸਮਾਂ ਪੈਣਾ ਸ਼ੁਰੂ ਹੁੰਦਾ ਹੈ ਤੇ ਉਹ ਕਹਿੰਦੇ ਫਿਰ ਉਹ ਡਾਵਾਂ ਡੋਲ ਹੋ ਜਾਂਦਾ। ਉਹੀ ਸਮਾਂ ਹੁੰਦਾ ਜਿੱਥੋਂ ਸਥਿਰ ਰਹਿਣਾ, ਜਿੱਥੇ ਵਾਹਿਗੁਰੂ ਦੀ ਕਿਰਪਾ ਵਾਪਰਨੀ ਹੁੰਦੀ ਹੈ, ਉੱਥੇ ਆ ਕਰਕੇ ਬੰਦਾ ਡਾਵਾਂ ਡੋਲ ਹੋ ਜਾਂਦਾ, ਤੇ ਅਖੀਰ ਤੇ ਆ ਕਰਕੇ ਮਨ ਨੂੰ ਜਿੱਥੇ ਕਿਰਪਾ ਦੀ, ਬਖਸ਼ਿਸ਼ ਦੀ ਕਣੀ ਡਿੱਗਣੀ ਹੁੰਦੀ ਹੈ, ਬੰਦਾ ਭਰਮ ਵਿੱਚ ਡਿੱਗ ਪੈਂਦਾ, ਭੁਲੇਖਿਆਂ ਵਿੱਚ ਡਿੱਗ ਪੈਂਦਾ, ਅਵਿਸ਼ਵਾਸੀ ਹੋ ਜਾਂਦਾ, ਸ਼ੰਕਿਆਂ ਵਿੱਚ ਆ ਜਾਂਦਾ। ਬੜਾ ਚਿਰ ਬੰਦੇ ਦੇ ਸ਼ੰਕੇ ਖਹਿੜਾ ਨਹੀਂ ਛੱਡਦੇ, ਅੰਦਰ ਜਿਹੜੀ ਵਿਚਾਰ ਚੱਲਦੀ ਰਹਿੰਦੀ ਹੈ ਨਾ, ਕਿਉਂਕਿ ਜਦੋਂ ਕੋਈ ਭਾਵਨਾ ਨਾਲ, ਸ਼ਰਧਾ ਨਾਲ, ਵਿਚਾਰ ਨਾਲ ਤੁਰਦਾ ਹੈ ਵੀ ਮੈਂ ਤੇ ਗੁਰੂ ਦੀ ਰਜ਼ਾ ਵਿੱਚ ਤੁਰਿਆ, ਪਰ ਤੁਰਦਿਆਂ ਜਾਂਦਿਆਂ ਜਦੋਂ ਸਮਾਂ ਪੈਂਦਾ ਨਾ ਸਾਡੇ ਮੁਤਾਬਕ, ਉਹ ਸਮਾਂ ਜਿਹੜਾ ਫਿਰ ਬੰਦੇ ਦੇ ਅੰਦਰ ਦੇ ਵਿਸ਼ਵਾਸ ਨੂੰ ਡੁਲਾਉਣ ਦਾ ਕੰਮ ਕਰਦਾ ਹੈ ਕਿ ਇੰਨਾ ਸਮਾਂ ਹੋ ਗਿਆ।
कुछ है भी कि नहीं, शंके घर घर जाते ने, कई चीजा आ जाती ने, वह बंदे नू डुलाण दा यतन कर दिया। ते फिर इत्थे ही जिहड़ी परख है, गुरु कृपा भी कह सकते हैं, सहज अवस्था भी कह सकते हैं, दृढ़ विश्वास भी कह सकते हैं, भरोसा भी कह सकते हैं कि इत्थे ही बंदे दा भरोसा परखिया जाता है, विश्वास परखिया जाता है कि नहीं जो होएगा वो भला होएगा, मैं रब की रजा विच अपने अकीदे तो अपने विश्वास तो अपने बचना तो नहीं डोलना। तो फिर बंदा एक दिन वाहिगुरु की कृपा का पात्र बन जाता है, पर बहुत घट गुरु कृपा जिन्हां ते वापरे जो इस भरोसे विच जांदे ने, अन्यथा बहुत ज्यादा उस अकीदे तो डोल जांदे ने। ते डोलिया मनुख फिर अरदास करे, होर कोई चारा नहीं कि जे डोल भी जाइए असी तां हर वारी डोलना है, हर वारी थिड़कना है, हर वारी भुलना है, पर गुरु साहब जी फिर भी तरस करदे ने, हर वारी फिर जे अरदास करांगे बेनती करांगे गुरु हर वारी फिर मार्ग ते पा देगा, फिर राह ते पा देगा, फिर तेरी मंजिल शुरू होएगी, तेरा राह शुरू होएगा। सो दादा जी कहिंदे जिहड़ा सहज अवस्था विच हुक्म नू मन के तुरदा है, मेघ वरस है, कृपा दा मीह पैंदा है, बदल आ जांदे ने बख्शां दे, दया कर, वाहिगुरु दी दया हुंदी है, गूड़ी छैबर लाए, जिवें मूलाधार वर्खा पैंदी उहनू कहिंदे भी छैबर लग गई है, बारिश दी मीह दी छैबर हो रही है, भाव लगातार वही जांदा, संघना मीह जिन्नू पैंदा है ना उहनू कहिंदे गूड़ी छैबर। मीह भी कई तरह वरदा है ना, किते थोड़ा थोड़ा वरदा है, किते मोटियां मोटियां कणियां पैंदियां ने, पर असल बारिश उहनू कहा जांदा जदों मूलाधार गूड़ा मीह निक्की निक्की कणी दा जिहड़ा संघना मीह पैंदा उहनू असल मीह कहिंदा है, जिहड़ा धरती तक जजब हुंदा है। सो गुरु साहिब कहिंदे परमात्मा दी कृपा दी गूढ़ी छैबर लग जांदी है उस जिग्यासू दे हिरदे विच, जिस हिरदे ने वाहिगुरु दे हुक्म नू पछाण के अपने अकीदे विच अपने आप नू भरोसे विच रखिया, ते गुरु दी कृपा दे नाल उह कदी कोई उलांभा नहीं दिंदा। वो कहिंदा रजा चे विच सहज विच रहना ते ही है ना, गुरु साहिब जी का बचना है, उलाहनो मैं काहू ना दियो, मन मीठ तुहारो कियो, हे वाहिगुरु मैं उलामा किनू देना, मैं किसे नू उलामा नहीं दिता, मन मीठ तुहारो कियो, बस आइए हुक्म पछानना कि मैं तेरे किते नू मिठा करके मानना, तेरा किता की है, मेरा किता नहीं, असी मेरे मुताबिक जो हुंदा है उन्नू कह दिंदे आं भी रब दी मैं ते रजा विच आ, पर जदों मेरे मुताबिक नहीं हुंदा उदों फिर वह भाणा लगता कौड़ा है, उदों सानू लगता भी इहनू किवें अपने अंदर लिया जाए टिकाया जाए। पर गुरु साहिब कहिंदे वाहिगुरु दा कीता मिठे दा अर्थ है जो दुनिया लई कौड़ा भी मन्या जांदा है रब दा प्यारा उहनू भी मिठा करके मनदा है। वह कहिंदा भी हे वाहिगुरु जे सुख दे ता तुझे अरादी, दुख भी तुझे तिहाई, जे भुख दे ता इत ही राजा, दुख विच सुख मनाई, ए है मन मीठ तुहारो कियो, हे वाहिगुरु तेरा कीता होया मैं मिठा करके मनना वा, मेनू कदी कोई दुख संताप लगदा ही नहीं क्योंकि मेरा विश्वास मेरा अकीदा तेरे ते है। बबी हे कूक पुकार रह गई, पहला बचन गुरु साहब जी ने श्लोकां विच कीते ने भी बबीहा पुकारदा है, बबीहा जेड़ा है विलकदा है, पर अज गुरु साहब कहिंदे जदों प्यास ही छैबरी हो गई, मिल गया जिसकी प्यास सी जिसकी लोड़ सी, फिर उदू बाद बोलण दा कोई मतलब नहीं रह जांदा। ये हकीकत है, जदों भी गुरु कृपा गुरु बख्शिश किसे नू प्राप्त हुई है ना, जिन्हों अमृत की कनी मिली है सच विच, वह जुबान तो बोल नहीं सकता, उदी बोलती जा उस अवस्था विच वह चुप हो जाता है, उदे बाबत कुछ कहा नहीं जा सकता। इस करके परमात्मा परमेश्वर दे प्यारे ते परमात्मा ते कई वरी किंतु भी होया, क्योंकि जिन्ना ने पा लिया ना, पाए हुए तो असी पुछिए भी हुण दासो कैसा है, क्योंकि उस अवस्था विच है गुरु साहब जिथे कहिंदे बबीहे कूक पकार रह गई, जदों कोई रस लै रहा जुबान तों, जदों किसे नूं कोई खाण लई पदार्थ मिलिया रस लै रहा है, असी उहनूं बुलावांगे उह बोल नहीं सकदा जिहड़ा अपने उस चीज विच रस विच खुभिया है। संसारी जे गल करिए कि जे किसी चीज विच बंदे नू रस आ रहा है ना, वो रस लै रहा है ते असी उहनू बुलाईए वो बोल नहीं सकता, क्योंकि उहदा रस टुटदा है, उहदा ध्यान टुटदा है,
संसार दे विच भी पदार्थां विच आपां रहिंदे आ, संसार दे पदार्थां दा रस बंदे नूं दूजे पासे नहीं जाण दिंदा। ते गुरु साहिब कहिंदे परमात्मा दे नाम दा रस उहदी लिवता इन्हां रसां तों किते उपर है, उहदे लई तां बचनी मन्ने भी मनुख गूंगा हो जांदा है। उन्हां दी अवस्था तों, चेहरे तों, उन्हां दे जीवन दे करतब तों, उन्हां दे आचरण तों तां भावें अनुमान लग जाए, पर जे को कहे बोल के दसो। हालांकि जिज्ञासु भाव जदों कोई आउंदा है, गुरु साहिबाना ने भगत साहिबाना ने बोलिया भी है, पर नाल कह दिता भी इहनूं पूरा नहीं समझना। यह बोलिया जिन्ना कु असी शब्दां राही समझा सकते हैं, पर जो समझिया है उन्हूं शब्दां विच बोल के दसिया नहीं जा सकता। वह तो जदों कोई देखता है, जदों कोई आप मानदा है, अनुभव करदा है, ओही जानदा है। इस करके दतार पिता महाराज सच्चे पातशाह जी ने बाणी विच वचन कीते ने कि हे भाई, उस परिपूर्ण परमात्मा बाबत कथिया नहीं जा सकता, वह कथ है दसिया नहीं जा सकता, उन्हूं ते आप ही देखना पैंदा है, वह बिना शब्दां तो है। इस करके दतार ने गूंगे मिठियाई खाई वाली गल भी कीती है कि जिसने उस परमात्मा दे नाम दे रस दी मिठाई खा ली, जिवें जिदे कोल जबान नहीं ते उह बोल के नहीं दस सकदा, उहदी मुस्कुराहट दसदी है, उहदा चेहरा मोहरा दसदा है वी इहनूं कुछ प्राप्त होया। इसे तरह दतार जी कहिंदे जिज्ञासु जिन्ने परमात्मा पा लिया, कूक पुकार रह गई, उहदी पुकार मिट गई है, उहदा अंदर तृप्त हो गया है। तृप्ति वाला फिर कदी पुकारदा नहीं, उह तां अंदर रस माणदा है। सुख वस्या मन आए, वह सुख जिदी लोड़ सी, जिदी पुकार करदा पिया सी, हुण मन विच आके वस गया है। हुण ते उह कहिंदा है कहबे को सोभा नहीं, देखा ही परवान भी मैं उहनूं कह नहीं सकदा, किवें बयान करां, वह अकथ है, अगोचर है। देखा ही परवान, जिहड़ा कोई देखेगा उहनूं ही परवान होएगा। इस करके परमात्मा दे प्रभु दे अनुभव दे उत्ते बहुत चर्चावां हुंदियां भी है, यह है कि नहीं, क्योंकि जे है ते जिन्हां ने देखिया दर्शन तां वह दस नहीं सकते, जिन्हां ने नहीं देखिया वह दस दे, उहनां ते विश्वास नहीं हुंदा। जिन्ने को बोलदे ने ना, जिन्ने को परमात्मा नूं प्रगट कर देंदे ने अपने शब्दां राही भी मैं साक्षात वेख लिया है, मैं प्राप्त कर लिया, इहदा भाव है वह अपनी मनोकल्पना दीआं तस्वीरां विच गवाचे होए ने। उन्हें अपने मन का जिहड़ा रब बनाया, मन का रब तो कोई भी सिरज सकदा है, तुसीं अपने मन तो कुछ भी सिरज सकदे हो। रब बना लो, कोई देवता बना लो, कोई शक्ति बना लो, जो मर्जी सिरज लो, वह तुहाडा अपना है। पर दाता जी कहिंदे जिन्हें सचमुच पाया है उदी तो पुकार मिट गई है, भुख मिट गई है, सुख वस्या मन आए, उदे अंदर सुख वस गया। नानक सो साला ही है जे दिंदा सबना जिया रिजक समाए। तीसरे गुरुदेव जी कहिंदे हे भाई, सानू ओ सलाना चाहिदा, उदी सिफत करनी चाहिदी है जो जे दिंदा सबना जिया रिजक समाए, जेड़ा सब नू दे रहा है, उदा दिता रिजक कदी मुकदा नहीं, उदियां दातां कदी मुकदियां नहीं। असानू उदियां दित्तियां हुईयां दातां दा शुकर करना चाहिए, शुकराना करना चाहिए। जिवें अज आपां शुकराना समागम विच जुड़े हां ना, भाई साहिब भाई किरणदीप सिंह ने, किरणदीप सिंह ने अपने बच्चे दे जन्मदिन की खुशी विच परिवार की चढ़दी, किरणपाल सिंह ने अपने परिवार की चढ़दी कला वास्ते शुकराना, यह शब्द बड़ा आम वरत्या जांदा है पर इहदे अर्थ बड़े वड्डे ने। शुकर आउणा, जिन्हूं शुकर आ गया है, शुकर दा अर्थ हुंदा है कर्तज्ञ हो जाना, शुकर दा अर्थ है भी हर वक्त धन्नवाद विच रहना, हर वक्त उस परमात्मा दे कर्तज्ञ विच रहना भी परमात्मा तेरा धन्नवाद, तेरा धन्नवाद। साडी तां इह संसार जिस विच असीं रहिंदे हां, असीं निक्की निक्की गल ते लोकां दा धन्नवाद करदे हां, निक्की निक्की गल ते असीं सॉरी फील करदे हां, इह बड़ा वड्डा वधिया शिष्टाचार है। पर गुरु साहब सच्चे पातशाह जां परमेश्वर बाबत कदी यह विचार नहीं आता भी उत्थे भी हर वक्त धन्नवाद करना, हर वक्त अपनी भुल का एहसास करना, यह है शुक्र विच आउणा। शुकराने दा अर्थ है जदों बंदा शुक्र विच आ गया, हर वक्त प्रभु का धन्नवाद करदा है, ते उह किवें करीए, उह जो कुछ सानू परमात्मा ने दिता है उहनू वेख के, अपना शरीर, अपना परिवार, अपने कर्म धंधे जो असी करदे आ संसार विच विचरदे आ, उह सब नू वेख करके शुकर विच रहण वाला बंदा शुकराना ही करदा है कि परमात्मा
तू सारियां दा दातार है, इको ही है, तेरे दित्ते विच कदी तोट नहीं आ सकती, देंदे तोट ना आवई, अगणत भरे भंडार, जिस दा दित्ता खाव ना, तिस कही है शाबाश। शाबाश दा अर्थ है शाबाश कहनी, शुक्र कहना चाहिदा उहदा भी परमात्मा तेरा धन्नवाद है, तू सानू इस योगा कीता, इस गोचरे कीता है कि असी आप जी दे शुक्र करन दे योग हो सके। ये बड़ी वड्डी वाहिगुरु की भगती है। भगती एक तरीके नाल ही नहीं हुंदी, भी जे कोई कहे भी मैं समाधि ला के बैठा ते कोई सिद्धि करा, कोई मंत्र करा, कोई शब्द करा, फिर ही रब प्रसन्न होएगा, नहीं। भगती दे अनेकां रूप ने, यह भी रूप है, एक बड़ा वड्डा रूप है। दृष्टि लई ते भगती यही है कि हर दात नूं वेख के वह शुक्र करे, धन्नवाद करे परमात्मा दा, जुड़िया रहे, ते दूजा जो उसने दिता है, जिन्ना दिता है, शुक्र ते सबर दे विच रहे। सबर वाला ही शुक्र कर सकता है। ये दोवें शब्द कट्ठे ने। सबर दा अर्थ है कि जो मिलिया है उहदे विच रहना। संतोख ते सबर ते शुक्र ये आपस विच कट्ठे ने सारे, थोड़ा थोड़ा भिन्नता है। सबर संतोख दा अर्थ है जो कुछ मिल गया उहदे विच रहना। सबर दा अर्थ है भी जो असी मंगदे पए आ जे अजे तक मिलिया नहीं तो सबर करके बैठे रहना विश्वास नाल कि एक दिन परमात्मा देगा। सबर विच ते संतोख विच रहन वाला ही शुक्र विच रहेगा, शुकराना करेगा। जे साडे कोल सबर ही नहीं भावकाल है, जे साडे कोल संतोख ही नहीं ते साडा शुकराना किसे काम दा नहीं। इस करके शुकराना करन तो पहला, शुक्र विच आउन तो पहला सानू सबर विच आउना पाएगा, सानू संतोख विच आउना पाएगा, फिर साडा शुकराना भगती बन जाएगा, इबादत बन जाएगा, बंदगी बन जाएगा। गुरु कृपा करे जो शब्द भाई साहबान ने कीर्तन रूप विच पढ़िया सी, अक्सर जन्मदिन ते पढ़िया जांदा, उह पंचम पातशाह जी ने, गुरु साहब सच्चे पातशाह जी ने बड़ी कृपा कीती है कि हर सिख नूं बच्चे और बच्ची नूं इह असीस होनी चाहिए। जदों असीं गुरु साहिबानां दा जीवन पढ़दे हां ना, धन गुरु नानक देव सच्चे पातशाह जी दा, आपां असीसां सारी देने ते लैने आ, इह असीसां दित्तियां जांदी। वैसे अज तां इह वी रिवाज मुक गया है, क्योंकि बड़ी वड्डी हदेर गर्दी विच आपां चलने आ। जो साडा शिष्टाचार सी कि हर छोटे ने वड्डे दे पैरी हाथ लाना जां गोडी हाथ लाना, इथों तक बचन कहे जांदे सन। जे कोई बजुर्ग नूं कोई मिलदा सी, बजुर्ग मां बजुर्ग दादी नूं, ते ओह परिवारां दे विच इह शब्द बोलिया जांदा सी कि मां मत्था टेकना, बीबी मत्था टेकना। ओह जवान तो ही कहिंदी सी कि जिउंदा रहि, लम्मियां उमर, वाहिगुरु चढ़दियां कला बख्शे। इह असीसां असीं लैने ते देने आ ते चाहीदियां ने, किसी दे अंतर विच्चों, किसी दे अंतर आत्मा विच्चों साडे लई शुभ असीस निकलना एक बड़ा वड्डा साडा भाग बन जांदा है। असी किसी नूं असीस दईए इह भी भाग बनदा, लैण वाले दा भाग तां बणदा ही है, पर सच्ची भावना नाल असीस देण वाला भी अपना एक कर्म बना रहा। असी किसी नूं कुछ नहीं दे सकते ना, कोई कहे भी मेरे कोल तां देण नूं धन नहीं, मेरे कोल तां पदार्थ नहीं, मैं किवें सेवा करां, मेरे कोल तां कुछ है नहीं देण लई। गुरु साहिब ने कहा तेनूं शब्द दित्ते ने परमात्मा ने, सोची दित्ती है, तू शब्दां नाल ही किसी दे नाल जुड़ सकदा है, ये भी तेरा पुन बन जाएगा, ये भी तेरी भगती बन जाएगी। जे तेरे शब्द ही ठीक ने, शब्द ही मिठे ने, प्यारे ने, ते तू समझ लै भी गुरु दे वाहिगुरु दा प्यारा बन जाएगा, क्योंकि वो आप मिठा बोलदा है। गुरु दा बोल भी सतगुरां ने मिठा ही कहा ना, मिठ बोलड़ा जी हर सज्जन स्वामी मोरा, ओ संभल थकी जी ओ कदे ना बोले कौरा। ओ कदी कौड़ा कौरा बोल ना जाने, पूर्ण भगवान है, ओ पूर्ण है, ओनू कदी कोई कौड़ा बोल नहीं। कौड़े दा अर्थ है किसे नूं खुशामदी करनी, झूठ बोलना, किसे दा मन दिखाउणा, सारे कौड़े दे विच आ जांदे। ते मिठे दा अर्थ है हर एक दे नाल निरभय भै भावना नाल, निर्वैता नाल, निरभौता नाल पेश आउणा, यह है मिठा बोलना। ते यह असीस बन जाती है साडे ते तुहाडे दे लई। ते गुरु साहिब सच्चे पातशाह जी जदों किसे नूं असीस देंदे सन, धन गुरु नानक देव सच्चे पातशाह जी दे जीवन काल नूं जदों आपां पढ़दे हां, तां सतगुरु जी ने जदों किसे नूं असीस दित्ती क्या, तेनू करतार चेत आवे, तेनू करतार ना विसरे, वाहिगुरु ना विसरे, बड़ी वड्डी असीस है। क्योंकि करतार चेते है ते सारा कुछ अपने आप आ जाएगा, क्योंकि माया जिहड़ी ओह भगवान दी ही दासी है ना। वाहिगुरु आ गया ते ओह अपने आप आ जाएगी। ते जे असी कहीए भी दाता ही आ जाण,
ਵਾਹਿਗੁਰੂ ਚੇਤੇ ਨਾ ਆਵੇ ਤੇ ਫਿਰ ਦਾਤਾਂ ਵਿਖ ਬਣ ਜਾਂਦੀਆਂ ਨੇ, ਉਹ ਦਾਤਾਂ ਬੁਰੀਆਂ ਬਣ ਜਾਂਦੀਆਂ, ਉਹ ਦਾਤਾਂ ਸਾਡੇ ਲਈ ਸੁੱਖ ਦਾ ਸਾਧਨ ਘੱਟ ਤੇ ਮੁਸ਼ਕਲਾਂ ਜ਼ਿਆਦੀਆਂ ਖੜੀਆਂ ਕਰ ਦਿੰਦੀਆਂ। ਇਸ ਕਰਕੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹੀ ਮਾਂ ਰੂਪ ਹੋ ਕੇ ਅਸੀਸ ਦਿੱਤੀ ਹੈ। ਪੂਤਾ ਮਾਤਾ ਕੀ ਆਸੀਸ, ਕੀ ਅਸੀਸ ਹੈ ਜੀ, ਨਿਮਖ ਨਾ ਵਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼। ਪਰ ਨਾਲ ਕਿਹਾ ਵੀ ਕਿਨੂੰ ਨੀ ਵਿਸਰੇਗਾ ਜਿਹੜਾ ਭੌਰੇ ਵਰਗਾ ਬਣ ਜਾਏਗਾ। ਹੁਣ ਭੌਰੇ ਨੂੰ ਕਦੀ ਫੁੱਲ ਥੋੜਾ ਵਿਸਰਦਾ, ਭਵਰ ਤੁਮਾਰਾ ਇਹੋ ਮਨ ਹੋਵੇ ਹਰ ਚਰਨਾ ਹੋ ਕੌਲਾ। ਕਹਿੰਦੇ ਇਹ ਜਿਹੜਾ ਮਨ ਭੌਰੇ ਵਰਗਾ ਬਣ ਜਾਏਗਾ, ਭੌਰਾ ਕਦੀ ਫੁੱਲ ਨੂੰ ਨਹੀਂ ਵਿਸਾਰ ਸਕਦਾ, ਉਹਨੂੰ ਜਾਣਾ ਹੀ ਪੈਣਾ ਫੁੱਲ ਦੇ ਕੋਲ। ਇਸੇ ਤਰ੍ਹਾਂ ਜਦੋਂ ਮਨ ਗੁਰੂ ਦਾ ਪਿਆਰ ਵਾਲਾ ਬਣ ਜਾਏਗਾ, ਉਹ ਕਦੀ ਗੁਰੂ ਨੂੰ ਵਿਸਾਰ ਨਹੀਂ ਸਕਦਾ, ਗੁਰੂ ਨੂੰ ਭੁੱਲ ਨਹੀਂ ਸਕਦਾ, ਉਹ ਗੁਰੂ ਦੇ ਨੇੜੇ ਹੀ ਰਹੇਗਾ, ਗੁਰੂ ਉਹਦੇ ਚੁਗਿਰਦੇ ਹੀ ਰਹੇਗਾ। ਸੋ ਗੁਰੂ ਕਿਰਪਾ ਕਰੇ, ਸਤਿਗੁਰੂ ਜੀ ਸਾਨੂੰ ਸਭਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਨ। ਗੁਰੂ ਸਾਹਿਬ ਕਿਰਪਾ ਕਰੇ ਪਰਿਵਾਰ ਤੇ ਬੱਚੇ ਤੇ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਨ। ਜੋ ਅਰਦਾਸਾਂ ਬੇਨਤੀਆਂ ਲੈ ਕਰਕੇ ਪਰਿਵਾਰ ਨੇ ਗੁਰੂ ਸਾਹਿਬ ਜੀ ਦੇ ਸੰਗਤ ਦੇ ਚਰਨ ਪਰਸੇ ਹਨ, ਸਤਿਗੁਰੂ ਜੀ ਅਰਦਾਸਾਂ ਬੇਨਤੀਆਂ ਨੂੰ ਬੂਰ ਲਾਉਣ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਨ। ਭੁੱਲਾਂ ਚੁੱਕਾਂ ਦੀ ਖਿਮਾ। ਆਓ ਹੁਣ ਸਤਿਗੁਰੂ ਦਤਾਰ ਪਿਤਾ ਮਹਾਰਾਜ ਜੀ ਦੀ ਪਾਵਨ ਬਾਣੀ ਦਾ ਕੀਰਤਨ ਭਾਈ ਸਾਹਿਬ ਭਾਈ ਲਾਖਨ ਸਿੰਘ ਜੀ ਅਤੇ ਉਹਨਾਂ ਦਾ ਜਥਾ ਆਪ ਜੀ ਨੂੰ ਸਰਵਣ ਕਰਵਾਏਗਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬੱਚੇ ਦੇ ਜਨਮ ਦਿਨ ਦੀ ਖੁਸ਼ੀ ਨੂੰ ਮੁੱਖ ਰੱਖਦੇ ਹਾਂ। ਸਾਡੇ ਵਿਚਕਾਰ ਸਾਡੇ ਵੀਰ ਪ੍ਰੀਤਮ ਸਿੰਘ ਜੀ ਪ੍ਰੀਤ ਪਹੁੰਚੇ ਹੋਏ ਹਨ। ਉਹਨਾਂ ਨੇ ਇੱਕ ਸ਼ਬਦ ਦੀ ਹਾਜ਼ਰੀ ਸਮੇਂ ਦੇ ਮੁਤਾਬਿਕ ਸਮਾਪਤੀ ਹੋ ਜਾਏਗੀ। ਕੇਵਲ 5-7 ਮਿੰਟ ਦਾ ਜਿਹੜਾ ਸ਼ਬਦ ਹੈ ਅਸੀਸ ਵਜੋਂ ਉਹਨਾਂ ਨੇ ਆਪ ਜੀ ਨੂੰ ਸਰਵਣ ਕਰਾਉਣਾ ਹੈ। ਉਹਨਾਂ ਪਾਸੋਂ ਆਪ ਜੀ ਅਸੀਸ ਦਾ ਸ਼ਬਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੋ ਸਤਿਗੁਰੂ ਜੀ ਦਾ ਕੋਟਾਂ ਕੋਟ ਧੰਨਵਾਦ ਕਰਦੇ ਹਾਂ। ਬੜੇ ਪਿਆਰੇ ਕੀਰਤਨੀ ਹੈ ਭਾਈ ਕਿਰਨਪਾਲ ਸਿੰਘ ਜੀ, ਜਿਨ੍ਹਾਂ ਵੱਲੋਂ ਸਤਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਹਾਂ। ਅੱਜ ਦਾ ਇਹ ਦੀਵਾਨ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਵਜੋਂ ਕਰਵਾ ਰਹੇ ਨੇ। ਸਤਿਗੁਰੂ ਜੀ ਕਿਰਪਾ ਕਰਨ, ਮਨ ਦੀਆਂ ਭਾਵਨਾਵਾਂ ਸਤਿਗੁਰੂ ਜੀ ਪੂਰੀਆਂ ਕਰਨ, ਰਹਿੰਦੇ ਕਾਰਜ ਸਫਲੇ ਕਰਨ। ਇਸੇ ਤਰ੍ਹਾਂ ਹੀ ਗੁਰਦਰਬਾਰ ਦੀਆਂ ਹਾਜ਼ਰੀਆਂ ਭਰਨ ਦੀ ਸੇਵਾ ਕਰਨ ਦੇ ਸੁਮਤ ਬਖਸ਼ੀ ਰੱਖਣ ਜੀ, ਸਮੂਹ ਸਾਧ ਸੰਗਤ ਦਾ ਧੰਨਵਾਦ। ਆਓ ਸੰਤ ਨਾਮ ਲਹਿਰ ਚਸ ਗਾਇਓ ਪੜ੍ਹ ਕੇ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੋ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਕ, ਤੇਰੇ ਤੁਮਰੀ ਕਿਰਪਾ ਮੈਂ।

साहिब जियो। जो मांगे ठाकुर अपने ते

कर संतन की तूरे। वाहिगुरु जी का खालसा, वाहिगुरु जी की फतेह।

ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਅਰਦਾਸ ਇੱਕੋ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤ ਸਹਿਤ ਸਵੀ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਿਆਂ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਠੇ ਸ਼ਬਦ ਕਜਾਏ ਤੇਗ ਬਹਾਦਰ ਸਿਮਰਿਆ ਕਰਨੋ ਵਿਦਾਵੇ ਤਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼ਿਵ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਕਾ ਧਿਆਨ ਤਰਕੇ ਬੋਲੋ ਜੀ। ਇਹ ਨਿਮਾਣੀਆਂ ਦੇ ਮਾਣ ਤਾਣੀਆਂ ਦੇ ਤਾਣ ਨਿਊਟੀਆਂ ਦੀ ਔਰ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਚਰਨਾਂ ਕਮਲਾਂ ਚ ਅਰਦਾਸ ਬੇਨਤੀ ਜੋਦੜੀ ਹੈ ਪਾਤਸ਼ਾਹ ਜੀ ਆਪ ਜੀ ਦਾ ਕੋਟੀ ਕੋਟ ਧੰਨਵਾਦ ਹੈ। ਸਤਿਗੁਰੂ ਜੀ ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਇਸ ਵੇਲੇ ਤੱਕ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਸਰਬੱਤ ਸੰਤਾਂ ਨੂੰ ਦਰਸ਼ਨ ਦਾਰੇ ਬਖਸ਼ੇ ਉਪਰੰਤ ਦੀਵਾਨਾਂ ਦੀ ਸਮਾਪਤੀ ਹੋਈ। ਸਤਿਗੁਰੂ ਜੀ ਪਾਤਸ਼ਾਹ ਸਾਰਾ ਦਿਨ ਪਾਤਸ਼ਾਹ ਜੀ ਆਪ ਜੀ ਨੇ ਰਹਿਮਤਾਂ ਕੀਤੀਆਂ। ਸਤਿਗੁਰੂ ਜੀ ਸਰਬੱਤ ਸੰਗਤਾਂ ਦੀਆਂ ਸੁਭ ਮਨੋਕਾਮਨਾਵਾਂ ਭਾਵਨਾਵਾਂ ਪੂਰੀਆਂ ਕਰਨੀਆਂ ਰਹਿਣ ਰਹਿਮਤਾਂ ਬਖਸ਼ਿਸ਼ ਕਰਕੇ ਨਿਵਾਜਣਾ। ਸਤਿਗੁਰੂ ਜੀ ਇਸ ਵੇਲੇ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਆਪ ਜੀ ਦੇ ਸੁਖਾਸਨ ਸਾਹਿਬ ਜੀ ਦੀ ਸੇਵਾ ਹੋਈ। ਇਸ ਵੇਲੇ ਸਾਹਿਬ ਜੀ ਦੀ ਬਾਣੀ ਪੜ੍ਹੀ ਬਾਣੀ ਪੜ੍ਹਦਿਆਂ ਸੇਵਾ ਨਿਭਾਉਂਦੀਆਂ ਨੇ ਕਬ ਕਰ ਦੀਆਂ ਭੁੱਲਾਂ ਹੋਈਆਂ ਜਾਣ ਬੱਚੇ ਜਾਣ ਕੇ ਮੁਆਫ ਕਰਨਾ ਅੱਗੋ ਤੁਸਮਤ ਪ੍ਰਦਾਨ ਕਰਨਾ ਚਾਰ ਪੈਰ ਦਿਨ ਸੁੱਖਾਂ ਭਰਿਆ ਬਤੀਤ ਹੋਇਆ ਚਾਰ ਪੈਰ ਲੈਣਾ ਏ ਸੁੱਖਾਂ ਭਰੀ ਬਤੀਤ ਕਰਾਉਣੀ ਅੰਮ੍ਰਿਤ ਵੇਲੇ ਦੇ ਜਾਗਣੇ ਨਿਤਨੇਮ ਕਰਨ ਦੇ ਵੱਲੋਂ ਤੁਹਾਨੂੰ ਚਾਉ ਪ੍ਰਦਾਨ ਕਰਨਾ ਆਪ ਜੀ ਕਰੋ ਕਿਰਪਾ ਆਪ ਜੀ ਆਪ ਨਿੱਜੀ ਸਥਾਨਾਂ ਲਈ ਚਾਲੇ ਪਾਓ ਰਾਹ ਪੈਂਡੇ ਵਿੱਚ ਆਪਣੀ ਸੇਵਾ ਤੇ ਲੈਣ ਦਾ ਬਲ ਬਖਸ਼ਿਸ਼ ਕਰਨਾ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤਾ ਆਵੇ।

ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ, ਘਰ ਦੂਜਾ। ਮਾਤ ਗਰਭ ਮਹਿ ਆਪਣ ਸਿਮਰਨ ਦੇ, ਤਹਿ ਤੁਮ ਰਾਖਣ ਹਾਰੇ। ਪਾਵਕ ਸਾਗਰ ਅਥਾਹ ਲਹਿਰ ਮਹਿ

ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਗੁਰੂ ਗਰੀਬ ਨਿਵਾਜ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅਪਾਰ ਬਖਸ਼ਿਸ਼ ਮਿਹਰਾਮਤ ਕੀਤੀ ਹੈ। ਅੰਮ੍ਰਿਤ ਵੇਲੇ ਪਾਵਨ ਪਵਿੱਤਰ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕਰਕੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਹਨ। ਉਪਰੰਤ ਅੱਜ ਦੇ ਸ੍ਰੀ ਮੁੱਖ ਵਾਕ ਆਪ ਜੀਆਂ ਨੇ ਸਰਵਨ ਕੀਤੇ ਹਨ, ਜੋ ਸੋਰਠ ਰਾਗ ਅੰਦਰ ਪੰਚਮ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਕੀਤੇ ਗਏ। ਸਤਿਗੁਰ ਜੀ ਦੇ ਪਾਵਨ ਅੰਗ 613 ਅਤੇ 14 ਉੱਪਰ ਸੁਭਾਇਮਾਨ ਹਨ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਪਾਵਨ ਸ਼ਬਦਾਂ ਵਿੱਚ ਇਹ ਕਿਰਪਾ ਕੀਤੀ ਹੈ ਕਿ ਹੇ ਅਕਾਲ ਪੁਰਖ ਵਾਹਿਗੁਰੂ ਠਾਕੁਰ ਜੀਓ, ਸਭਨਾ ਜੀਆਂ ਨੂੰ ਤੁਹਾਡਾ ਹੀ ਆਸਰਾ ਹੈ, ਤੁਹਾਡਾ ਹੀ ਭਰੋਸਾ ਹੈ। ਤੁਸੀਂ ਆਪ ਹੀ ਸਦੀਵ ਕਾਲ ਜੀਵ ਦੀ ਰੱਖਿਆ ਕਰਦੇ ਆ ਰਹੇ ਹੋ। ਮਾਤ ਗਰਭ ਵਿੱਚ ਵੀ ਆਪਣੀ ਯਾਦ, ਆਪਣਾ ਸਿਮਰਨ ਦੇ ਕਰਕੇ ਤੁਸੀਂ ਉਸ ਗਰਭ ਦੀ ਅਗਨ ਤੋਂ ਜੀਵ ਨੂੰ ਬਚਾਇਆ ਹੈ। ਇਸੇ ਤਰ੍ਹਾਂ ਵਾਹਿਗੁਰੂ ਜੀ ਇਹ ਸੰਸਾਰ ਦੀ ਵਿਕਾਰਾਂ ਦੀ ਅੱਗ, ਦੁੱਖਾਂ ਰੋਗਾਂ ਕਲੇਸ਼ਾਂ ਦੀ ਅੱਗ ਤੋਂ ਵੀ ਆਪ ਹੀ ਕਿਰਪਾ ਕਰਕੇ ਬਚਾਵੋ। ਜਿਨ੍ਹਾਂ 'ਤੇ ਪ੍ਰਭੂ ਦੀ ਕਿਰਪਾ ਹੋ ਜਾਂਦੀ ਹੈ, ਉਹ ਵਾਹਿਗੁਰੂ ਪਰਮਾਤਮਾ ਦੀ ਸ਼ਰਨ ਨੂੰ, ਕਿਰਪਾ ਨੂੰ ਹੀ ਵੱਡਾ ਮੰਨਦੇ ਹਨ। ਪਰ ਕੁਝ ਲੋਕ ਸੰਸਾਰ ਜਗਤ ਦੇ ਵਾਹਿਗੁਰੂ ਵੱਲੋਂ ਦਿੱਤੀਆਂ ਹੋਈਆਂ ਦਾਤਾਂ ਨੂੰ ਵੱਡਾ ਕਰਕੇ ਮੰਨਦੇ ਹਨ ਅਤੇ ਪਰਮਾਤਮਾ ਦਾਤਾਰ ਨੂੰ ਤ੍ਰਿਣ ਸਮਾਨ ਮੰਨਦੇ ਹਨ। ਉਹ ਲੋਕ ਜਗਤ ਸੰਸਾਰ ਵਿੱਚ ਖੁਆਰ ਹੁੰਦੇ ਹਨ। ਪਰ ਜਿਨ੍ਹਾਂ 'ਤੇ ਪਰਮਾਤਮਾ ਦੀ ਬਖਸ਼ਿਸ਼ ਮਿਹਰਾਮਤ ਹੋ ਜਾਂਦੀ ਹੈ, ਉਹ ਲੋਕ ਪ੍ਰਲੋਕ ਵਿੱਚ ਉਸ ਨੂੰ ਹੀ ਆਪਣਾ ਸਹਾਈ ਮੰਨਦੇ ਹਨ। ਉਹਨਾਂ ਨੂੰ ਪਤਾ ਹੈ ਕਿ ਪ੍ਰਭੂ ਦੀ ਸੰਗਤ, ਗੁਰੂ ਪਿਆਰਿਆਂ ਦੀ ਸੰਗਤ ਹੀ ਹੈ ਜਿਹਦੇ ਵਿੱਚ ਬੈਠ ਕੇ ਉਸ ਪਰਮਾਤਮਾ ਪਰਮੇਸ਼ਵਰ ਦੇ ਦੀਦਾਰ ਹੁੰਦੇ ਹਨ। ਉਹ ਪਰਮਾਤਮਾ ਨਾਲ ਸੰਗਤ ਵਿੱਚ ਜੁੜ ਕੇ ਹੀ ਆਨੰਦ ਪ੍ਰਾਪਤ ਕਰਦੇ ਹਨ। ਇਹ ਪਾਵਨ ਪਵਿੱਤਰ ਸ਼ਬਦ ਅੱਜ ਗੁਰੂ ਸਾਹਿਬ ਜੀ ਨੇ ਹੁਕਮ ਰੂਪ ਵਿੱਚ ਬਖਸ਼ਿਸ਼ ਕੀਤਾ ਹੈ ਕਿ ਵਾਹਿਗੁਰੂ ਹੀ ਲੋਕ ਪ੍ਰਲੋਕ ਦਾ ਸਹਾਈ ਹੈ, ਦੁੱਖਾਂ ਸੁੱਖਾਂ ਵਿੱਚ ਸਹਾਰਾ ਬਣਨ ਵਾਲਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਸਭਨਾਂ ਨੂੰ ਧਰਮ ਘਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਣ ਜੀ। ਆਓ ਪਿਆਰ ਸਹਿਤ ਅੰਮ੍ਰਿਤ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਣਗੇ। ਭੁੱਲਾਂ ਚੁੱਕਾਂ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗਾਉੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਦਿ ਗੁਰ ਏ ਨਮ ਹੈ, ਜੁਗਾਦ ਗੁਰ ਏ ਨਮ ਹੈ, ਸਤਿਗੁਰੇ ਨਮ ਹੈ, ਸ੍ਰੀ ਗੁਰਦੇਵ ਨਮ ਹੈ। ਅਸ਼ਟਪਦੀ ਸਿਮਰਉ, ਸਿਮਰ ਸਿਮਰ ਸੁਖ ਪਾਵਉ, ਕਲ ਕਲੇਸ਼ ਤਨ ਮਾਹਿ ਮਿਟਾਵਉ। ਸਿਮਰਉ ਜਾਸ ਬਿਸੰਬਰ ਇਕੈ, ਨਾਮ ਜਪਤ ਅਗੰਤ ਅਨੇਕੈ, ਬੇਦ ਪ੍ਰਾਣ ਸਿਮਰਤ ਸੁਦਾਖਿਰ, ਕੀਨੇ ਰਾਮ ਨਾਮ ਇਕਾਖਿਰ, ਕਿਨਕਾ ਏਕ ਜਿਸ ਜੀ ਬਸਾਵੈ, ਤਾ ਕੀ ਮਹਿਮਾ ਗਨੀ ਨ ਆਵੈ। ਕਾਂਖੀ ਇਕੈ ਦਰਸ਼ ਤੁਹਾਰੋ, ਨਾਨਕ ਉਨ ਸੰਗ ਮੋਹੇ ਉਧਾਰੋ। ਸੁਖਮਨੀ ਸੁਖਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ ਰਹਾਉ। ਪ੍ਰਭ ਕੈ ਸਿਮਰਨ ਗਰਭ ਨ ਬਸੈ, ਪ੍ਰਭ ਕੈ ਸਿਮਰਨ ਦੂਖ ਜਮ ਨਸੈ। ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਨ ਟਰੈ, ਪ੍ਰਭ ਸਿਮਰਤ ਕਛ ਬਿਘਨ ਨ ਲਾਗੈ, ਪ੍ਰਭ ਕੈ ਸਿਮਰਨ ਅਣ ਦਿਨ ਜਾਗੈ। ਪ੍ਰਭ ਕੈ ਸਿਮਰਨ ਭਉ ਨ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨ ਸੁਨਤਾਪੈ, ਪ੍ਰਭ ਕੈ ਸਿਮਰਨ ਸਾਧ ਕੈ ਸੰਗ ਸਰਬ ਨਿਧਾ, ਨਾਨਕ ਹਰ ਰੰਗ। ਪ੍ਰਭ ਕੈ ਸਿਮਰਨ ਰਿਤ ਸਿੱਧ ਨਉ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨ ਸਹਿ ਦੂਜਾ, ਪ੍ਰਭ ਕੈ ਸਿਮਰਨ ਤੀਰਥ ਇਸਨਾਨੀ, ਪ੍ਰਭ ਕੈ ਸਿਮਰਨ ਦਰਗਹਿ ਮਾਨੀ। ਪ੍ਰਭ ਕੈ ਸਿਮਰਨ ਹੋਏ ਸੁਫਲਾ, ਪ੍ਰਭ ਕੈ ਸਿਮਰਨ ਸੁਫਲ ਫਲਾ, ਸੇ ਸਿਮਰੈ ਜਿਨਿ ਆਪ ਸਿਮਰਾਏ, ਨਾਨਕ ਤਾਕੈ ਲਾਗੋ ਪਾਏ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਧਰੇ ਮੂਚਾ, ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝੈ, ਪ੍ਰਭ ਕੈ ਸਿਮਰਨ ਸਭ ਕੁਛ ਸੁੱਝੈ।
ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ੍ਰਿਤ ਮਾਹੇ ਸਮਾਏ, ਪ੍ਰਭ ਜੀ ਵਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ, ਪ੍ਰਭ ਕੋ ਸਿਮਰੈ ਸੇ ਧਨਵੰਤੇ, ਪ੍ਰਭ ਕੋ ਸਿਮਰੈ ਸੇ ਪਤਵੰਤੇ, ਪ੍ਰਭ ਕੋ ਸਿਮਰੈ ਸੇ ਜਨ ਪਰਵਾਹਨੂ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨੂ, ਪ੍ਰਭ ਕੋ ਸਿਮਰੈ ਸੇ ਬੇ ਮੋਹਤਾਜੇ, ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ, ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੈ ਸਦਾ ਵਿਨਾਸੀ, ਸਿਮਰਨ ਤੇ ਲਾਗੇ ਜਿਨ ਆਪ ਦਇਆਲਾ, ਨਾਨਕ ਜਨ ਕੀ ਮੰਗੈ ਰਵਾਲਾ, ਪ੍ਰਭ ਕੋ ਸਿਮਰੈ ਸੇ ਪਰਉਪਕਾਰੀ, ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ, ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੈ, ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ, ਪ੍ਰਭ ਕੋ ਸਿਮਰੈ ਤਿਨ ਅਣਦ ਕਨੇਰੇ, ਪ੍ਰਭ ਕੋ ਸਿਮਰੈ ਬਸੈ ਹਰਨੇਰੇ, ਸੰਤ ਕਿਰਪਾ ਤੇ ਅੰਦਿਨ ਜਾਗ, ਨਾਨਕ ਸਿਮਰਨ ਪੂਰੈ ਭਾਗ, ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬਹੁ ਨਾ ਝੂਰੇ, ਪ੍ਰਭ ਕੈ ਸਿਮਰਨ ਹਰ ਗੁਣ ਬਾਨੀ, ਪ੍ਰਭ ਕੈ ਸਿਮਰਨ ਸਹਿ ਸਮਾਨੀ, ਪ੍ਰਭ ਕੈ ਸਿਮਰਨ ਨੇਚਲ ਆਸਨ, ਪ੍ਰਭ ਕੈ ਸਿਮਰਨ ਕਮਲ ਬਿਗਾਸਨ, ਪ੍ਰਭ ਕੈ ਸਿਮਰਨ ਅਨਹਦ ਚੁਨਕਾਰ, ਸੁਖ ਪ੍ਰਭ ਸਿਮਰਨ ਕੰਤ ਨ ਪਾਰ, ਸਿਮਰੈ ਸੇ ਜਨ ਜਿਨ ਕੋ ਪ੍ਰਭ ਮਾਇਆ, ਨਾਨਕ ਤਿਨ ਜਨ ਸਰਨੀ ਪਾਇਆ, ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਵੇਦ ਉਪਾਏ, ਹਰ ਸਿਮਰਨ ਭਏ ਸਿਧ ਜਤੀ ਦਾਤੇ, ਹਰ ਸਿਮਰਨ ਨੀਚ ਚੌਂਕੁੰਟ ਜਾਤੇ, ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕਿਉ ਸਗਲ ਆਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ, ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ, ਸਲੋਕ ਦੀਨ ਦਰਦ ਦੁਖ ਭੰਜਨਾ, ਘਟ ਘਟ ਨਾਥ ਅਨਾਥ, ਸ਼ਰਨ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥੁ ਅਸ਼ਟਪਦੀ, ਜਹ ਮਾਤ ਪਿਤਾ ਸੁਖ ਮੀਤ ਨ ਭਾਈ, ਮਨ ਊਹਾ ਨਾਮ ਤੇਰੇ ਸੰਗ ਸਹਾਈ, ਜੈ ਮਹਾ ਭਿਆਨ ਦੂਤ ਜਮ ਦਲੈ, ਤੈ ਕੇਵਲ ਨਾਮ ਸੰਗ ਤੇਰੇ ਚੱਲੈ, ਜਹ ਮੁਸ਼ਕਲ ਹੋਵੈ ਅਤਿ ਭਾਰੀ, ਹਰ ਕੋ ਨਾਮ ਕਿਨ ਮਾਹੇ ਉਧਾਰੀ, ਅਨਿਕ ਪੁਨਹਿ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪਰ ਹਰੈ, ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੁਖ ਕਨੇਰੇ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ, ਲਾਖ ਕਰੋਰੀ ਬੰਧਨ ਪਰੈ, ਹਰ ਕਾ ਨਾਮ ਜਪਤ ਨਿਸ਼ਤਰੈ, ਅਨਿਕ ਮਾਇਆ ਰੰਗ ਤਿੱਖ ਨ ਬੁਝਾਵੈ, ਹਰ ਕਾ ਨਾਮ ਜਪਤ ਆਗਾਵੈ, ਜੇ ਮਾਰਗਿਓ ਜਾਤ ਕੇਲਾ, ਤੈ ਹਰ ਨਾਮ ਸੰਗ ਹੋਤ ਸੁਹੇਲਾ, ਐਸਾ ਨਾਮਨ ਸਦਾ ਤੇ ਆਈਐ, ਨਾਨਕ ਗੁਰਮੁਖ ਪਰਮ ਗਤ ਪਾਈਐ, ਝੂਟਤ ਨਹੀਂ ਕੋਟ ਲਖ ਬਾਹੀ, ਨਾਮ ਜਪਤ ਤਹਿ ਪਾਰ ਪਰਾਹੀ, ਅਨਿਕ ਬਿਗਨ ਜੈ ਆਏ ਸੰਗਾਰੈ, ਹਰ ਕਾ ਨਾਮ ਤਤਕਾਲ ਉਧਾਰੈ, ਅਨਿਕ ਜੋਨ ਜਨਮੈ ਮਰ ਜਾਮ, ਨਾਮ ਜਪਤ ਪਾਵੈ ਬਿਸਰਾਮ, ਹਉ ਮੈਲਾ ਮਲ ਕਬੂ ਨ ਧੂਵੈ, ਹਰ ਕਾ ਨਾਮ ਕੋਟ ਪਾਪ ਖੂਵੈ, ਐਸਾ ਨਾਮ ਜਪੋ ਮਨ ਰੰਗ, ਨਾਨਕ ਪਾਈਐ ਸਾਧ ਕੈ ਸੰਗ, ਜਿਹ ਮਾਰ ਕੇ ਗਨ ਜਾਹੇ ਨ ਕੋਸਾ, ਹਰ ਕਾ ਨਾਮ ਮੂਹਾਂ ਸੰਗ ਤੋਸਾ, ਜਿਹ ਪੈਡੈ ਮਾਨ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ, ਜਹ ਪੰਥ ਤੇਰਾ ਕੋ ਨ ਸੁਝਾਨੂ, ਹਰ ਕਾ ਨਾਮ ਤਹਿ ਨਾਲ ਪਛਾਨੂ, ਜਹ ਮਹਾ ਭਿਆਨ ਤਪਤ ਬਹੁ ਕਾਮ, ਤੈ ਹਰ ਕੇ ਨਾਮ ਕੀ ਤੁਮ ਉਪਰ ਛਾਮ, ਜਾ ਤ੍ਰਿਕਾ ਮਨ ਤੁਝ ਆਕਰਖੈ, ਤਹਿ ਨਾਨਕ ਹਰ ਹਰ ਅੰਮ੍ਰਿਤ ਬਰਖੈ, ਭਗਤ ਜਨਾ ਕੀ ਬਰਤਨ ਨਾਮ, ਸੰਤ ਜਨਾ ਕੈ ਮਨ ਵਿਸਰਾਮ, ਹਰ ਕਾ ਨਾਮ ਦਾਸ ਕੀ ਓਟ, ਹਰ ਕੈ ਨਾਮ ਉਦਰੇ ਜਨ ਕੋਟ, ਹਰ ਜਸ ਕਰਤ ਸੰਤ ਦਿਨ ਰਾਤ, ਹਰ ਹਰ ਔਖਦ ਸਾਧ ਕਮਾਤ, ਹਰ ਜਨ ਕੈ ਹਰ ਨਾਮ ਨਿਧਾਨ, ਪਾਰ ਬ੍ਰਹਮ ਜਨ ਕੀ ਨੂੰ ਦਾਨ, ਮਨ ਤਨ ਰੰਗ ਰਤੇ ਰੰਗੇ ਕੈ, ਨਾਨਕ ਜਨ ਕੈ ਬਿਰਤ ਵਿਵੇਕੈ,
ਹਰ ਕਾ ਨਾਮ ਜਨ ਕੋ ਮੁਕਤ ਜੁਗਤ, ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ, ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪਤ ਕਬ ਪਰੈ ਨ ਭੰਗ, ਹਰ ਕਾ ਨਾਮ ਜਨ ਕੀ ਵਡਿਆਈ, ਹਰ ਕੈ ਨਾਮ ਜਨ ਸੋਭਾ ਪਾਈ, ਹਰ ਕਾ ਨਾਮ ਜਨ ਕਉ ਭੋਗ ਜੋਗ, ਹਰ ਨਾਮ ਜਪਤ ਕਛ ਨਾਹਿ ਬਿਯੋਗ, ਜਨ ਰਾਤਾ ਹਰ ਨਾਮ ਕੀ ਸੇਵਾ, ਨਾਨਕ ਪੂਜੈ ਹਰ ਹਰ ਦੇਵਾ, ਹਰ ਹਰ ਜਨ ਕੈ ਮਾਲਕ ਜੀਨਾ, ਹਰ ਧਨ ਜਨ ਕੋ ਆ ਪ੍ਰਭ ਦੀਨਾ, ਹਰ ਹਰ ਜਨ ਕੈ ਓਟ ਸੁਤਾਣੀ, ਹਰ ਪ੍ਰਤਾਪ ਜਨ ਅਭਰ ਨ ਜਾਣੀ, ਓਤ ਪੋਤ ਜਨ ਹਰ ਰਸ ਰਾਤੇ, ਸੁਨ ਸਮਾਧ ਨਾਮ ਰਸ ਮਾਤੇ, ਆਠ ਪਹਿਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ, ਹਰ ਕੀ ਭਗਤ ਮੁਕਤ ਬਹੁ ਕਰੇ, ਨਾਨਕ ਜਨ ਸੰਕੇਤੇ ਤਰੇ, ਪਾਰ ਜਾਤਿ ਹਰ ਕੋ ਨਾਮ, ਕਾਮ ਧੇਨ ਹਰ ਹਰ ਗੁਣ ਗਾਮ, ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁਖ ਲਥਾ, ਨਾਮ ਕੀ ਮਹਿਮਾ ਸੰਤ ਰਿਦਵਸੈ, ਸੰਤ ਪ੍ਰਤਾਪ ਦੁਰਤ ਸਭਨਸੈ, ਸੰਤ ਕਾ ਸੰਗ ਵਡ ਭਾਗੀ ਪਾਈਐ, ਸੰਤ ਕੀ ਸੇਵਾ ਨਾਮ ਤੇ ਆਈਐ, ਨਾਮ ਤੁਲ ਕਛ ਅਵਰ ਨ ਹੋਏ, ਨਾਨਕ ਗੁਰਮੁਖ ਨਾਮ ਪਾਵੈ ਜਨ ਕੋ। ਇਹ ਸਲੋਕ ਬਹੁ ਸ਼ਾਸਤਰ ਬਹੁ ਸਿਮਰਤੀ, ਭੇਖੇ ਸਰਬ ਟੰਡੋਲ, ਪੂਜ ਸੁਨਾਹੀ ਹਰ ਹਰੇ, ਨਾਨਕ ਨਾਮ ਅਮੂਲ। ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ, ਖਟ ਸ਼ਾਸਤਰ ਸਿਮਰਤ ਵਿਖਿਆਨ, ਯੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਬਨ ਮੱਧੇ ਫਿਰਿਆ, ਅਨੇਕ ਪ੍ਰਕਾਰ ਕੀਏ ਬਹੁ ਜਤਨਾ, ਪੁੰਨ ਦਾਨ ਹਉਮੈ ਬਹੁ ਰਤਨਾ, ਸਰੀਰ ਕਟਾਏ ਹਉਮੈ ਕਰ ਰਾਤੀ, ਵਰਤ ਨੇਮ ਕਰੈ ਬਹੁ ਭਾਤੀ, ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਐ ਇਕ ਬਾਰ, ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ, ਮਹਾ ਉਦਾਸ ਤਪੀਸਰ ਤੀਵੈ, ਅਗਨ ਵਾਹੇ ਹੋਮਤ ਪ੍ਰਾਨ, ਕਨਿਕਸਵ ਹੈਵਰ ਭੂਮ ਦਾਨ, ਨਿਉਲੀ ਕਰਮ ਕਰੈ ਬਹੁ ਆਸਨ, ਜੈਨ ਮਾਰਗ ਸੰਜਮ ਮਤ ਸਾਧਨ, ਨਿਮਕ ਨਿਮਕ ਕਰ ਸਰੀਰ ਕਟਾਵੈ, ਤਉ ਭੀ ਹਉਮੈ ਮੈਲ ਨਾ ਜਾਵੈ, ਹਰ ਕੇ ਨਾਮ ਸੰਸਰ ਕਛ ਨਾਹੀ, ਨਾਨਕ ਗੁਰਮੁਖ ਨਾਮ ਜਪਤ ਗਤ ਪਾਹੀ, ਮਨ ਕਾਮਨਾ ਤੀਰਥ ਦੇ ਛੁਟੈ, ਗਰਭ ਗੁਮਾਨ ਮਨ ਤੇ ਹੁਟੈ, ਸੋਚ ਕਰੈ ਦਿਨ ਸਰ ਰਾਤ, ਮਨ ਕੀ ਮੈਲ ਨ ਤਨ ਤੇ ਜਾਤ, ਇਸ ਦੇਹੀ ਕਉ ਬਹੁ ਸਾਧਨਾ ਕਰੈ, ਮਨ ਤੇ ਕਬੂ ਨ ਬਿਖਿਆ ਟਰੈ, ਜਲ ਧੋਵੈ ਬਹੁ ਦੇਹ ਅਨੀਤ, ਸੁਧ ਕਾ ਹੋਏ ਕਾਚੀ ਭੀਤ, ਮਨ ਹਰ ਕੇ ਨਾਮ ਕੀ ਮਹਿਮਾ ਊਚ, ਮਨ ਹਰ ਕੇ ਨਾਮ ਕੀ ਮਹਿਮਾ ਊਚ, ਨਾਨਕ ਨਾਮ ਉਦਰੇ ਪਤਿਤ ਬਹੁਮੂਚ, ਬਹੁਤ ਸਿਆਣਪ ਜਮ ਕਾ ਭਉ ਵਿਆਪੈ, ਅਨੇਕ ਯਤਨ ਕਰ ਤ੍ਰਿਸ਼ਨ ਨਾ ਤ੍ਰਾਪੈ, ਭੇਕ ਅਨੇਕ ਅਗਨ ਨਹੀਂ ਬੁਝੈ, ਕੋਟ ਉਪਾਵ ਦਰਦਹਿ ਨਹੀਂ ਸਿੱਜੈ, ਝੂਠ ਸੁਨਾਹੀ ਊਪਿਆਲ, ਵੋਹੇ ਵਿਆਪਹਿ ਮਾਇਆ ਜਾਲ, ਅਵਰ ਕਰਤੂ ਸਗਲੀ ਜਿਮ ਡਾਨੈ, ਗੋਵਿੰਦ ਭਜਨ ਬਿਨ ਤਿਲ ਨਹੀਂ ਮਾਨੈ, ਹਰ ਕਾ ਨਾਮ ਜਪੈ ਦੁਖ ਜਾਏ, ਨਾਨਕ ਬੋਲੈ ਸਹਿਜ ਸੁਭਾਏ, ਚਾਰ ਪਦਾਰਥ ਜੇ ਕੋ ਮਾਗੈ, ਸਾਧ ਜਨਾ ਕੀ ਸੇਵਾ ਲਾਗੈ, ਜੇ ਕੋ ਆਪਣਾ ਦੁਖ ਮਿਟਾਵੈ, ਹਰ ਹਰ ਨਾਮ ਹਿਰਦੈ ਸੁਧ ਗਾਵੈ, ਜੇ ਕੋ ਆਪਣੀ ਸੋਭਾ ਲੋੜੈ, ਸਾਧ ਸੰਗੇ ਹਉਮੈ ਚੂਰੈ, ਜੇ ਕੋ ਜਨਮ ਮਰਨ ਤੇ ਡਰੈ, ਸਾਧ ਜਨਾ ਕੀ ਸਰਣੀ ਪਰੈ, ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾ ਕੈ ਬਲ ਬਲ ਜਾਸਾ, ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਸਾਧ ਸੰਗ ਜਾ ਕਾ ਮਿਟੈ ਅਭਿਮਾਨ, ਆਪਸ ਕਉ ਜੋ ਜਾਣੈ ਨੀਚਾ, ਸੋ ਗਣੀਐ ਸਭ ਤੇ ਉੱਚਾ, ਜਾ ਕਾ ਮਨ ਹੋਏ ਸਗਲ ਕੀਰੀਨਾ, ਹਰ ਹਰ ਨਾਮ ਤਿਨ ਘਟ ਘਟ ਚੀਨਾ,
मन अपने ते बुरा मिटाना, पेखै सगल श्रेष्ठ साजना, सुख दुख जन सम दृष्टिता, नानक पाप पुन नहीं लेपा, निर्धन को धन तेरो नाओ, निथावे कौ नाओ तेरा थाओ, निमाणे कौ प्रभ तेरु मान, सगल कटा कौ देव दान, करण करावन हार स्वामी, सगल कटा के अंतर जामी, अपनी गत मित जान हो आपे, आपन संग आप प्रभराते, तुमरी उस्त तुमते हुए, नान कवर न जान सुकोए, सर्व धर्म मह श्रेष्ठ धर्म, हर को नाम जप निर्मल कर्म, सगल क्रिया मैं उत्तम क्रिया, साध संग दुर्मत मल हिरया, सगल उद्दम है उद्दम पला, हर का नाम जप हो जी सदा, सगल बानी मैं अमृत बानी, हर को जासु सुन रसन बखानी, सगल थान ते उत्तम थान, नानक जेह घट वसै हर नाम श्लोक, निर्गुण यार याने आ, सो प्रभ सदा सुमाल, जिन किया तिस चीत रख, नानक निभही नाल अष्टपदी। रमैया के गुण चेत परानी, कवन मूल ते कवन दृष्टानी, जिन तू साज सवार सिगारिया, गर्भ अगन मह जिने उबारिया, बार व्यवस्था तुझे प्यार है दूध, पर जोबन भोजन सुख सूद, बिरद पया ऊपर साख सैन, मुख पयाओ बैठ को दैन, एहो निर्गुण गुण कछु न बूझै, बख्श ले हो तो नानक सीझै, जे प्रसाद तारू पर सुख बसै, सुत प्रात मीत बनता संग हसै, जे प्रसाद ई वह शीतल जला, सुखदाई पवन पाव का मुल्ला, जे प्रसाद को गह सब रसा, सगल समग्री संग साथ बसा, दीने हस्त पाव कर नित रसना, तिसह त्यागवर संग रचना, ऐसे दोख मूढ़ ब्यापे, नानक काड लेहो प्रभ आपे, आदंत जो रखन हार, इस्यो प्रीत न करै गवार, जाकी सेवा नवनित पावै, तास्यो मूड़ा मन हिलावै, जो ठाकुर सद सदा हजूरे, ताको अंधा जानत दूरे, जाकी टहल पावै दरगह मान, तिसे बिसारै मुग्ध अजान, सदा सदायो भूलन हार, नानक रखन हार अपार, रतन त्या कौटी संग रचै, साच छोड़ झूठ संग मचै, जो चढ़ना सो अस्थिर कर मानै, जो होवन सो दूर परानै, छोड़ जाए तिसका श्रम करै, संग सहाई तिस पर हरै, चंदन लेप उतारै धोए, गर्दव प्रीत भस्म संग होए, अंधकूप में पथित बिकराल, नानक काड लेहु प्रभ दयाल, करतूत पशु की मान सजा, लोक पचारा करै दिन रात, बाहर पेख अंतर मल माया, छपस नाही कछ करै छपाया, बाहर ज्ञान ध्यान स्नान, अंतर व्यापै लोभ सुवान। अंतर अगन बाहर तन स्वाहा, गल पाथर कैसे तरह अथाहा, जाके अंतर बसै प्रभ आपो, नानक तेजन सहज समात, सुन अंधा कैसे मार्ग पावै, कर गहले हो ओढ़ निभावै, कहा बुझारत बूझै डूरा, निष्कहिय तो समझे पूरा, कहा विष्णु पद

ਕਿਸੈ ਬੁਝਾਵਤ ਨੀਰਾ ਉਪਾਲ ਸਿਆਨਪ ਸਗਲ ਤੇ ਰਹਿਤ ਸਭ ਕਛ ਜਾਣੈ ਆਤਮ ਕੀ ਰਹਿਤ ਜਿਸ ਭਾਵੈ ਤਿਸ ਲੈ ਲੜ ਲਾਏ ਥਾਨ ਤਨੰਤਰ ਰਿਹਾ ਸਮਾਇ ਸੋ ਸੇਵਕ ਜਿਸ ਕਿਰਪਾ ਕਰੀ ਨਿਮਕ ਨਿਮਕ ਜਪ ਨਾਨਕ ਹਰੀ ਸਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅਹੰਮੇਵ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜਿਹ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰਖ ਮਨ ਮਾਹੇ ਜਿਹ ਪ੍ਰਸਾਦ ਸੁਗੰਧਿਤ ਤਨ ਲਾਵ ਹੈ ਤਿਸ ਕੋ ਸਿਮਰਤ ਪਰਮ ਗਤ ਪਾਵ ਹੈ ਜਿਹ ਪ੍ਰਸਾਦ ਬਸਹਿ ਸੁਖ ਮੰਦਰ ਤਿਸਹਿ ਧਿਆਹੇ ਸਦਾ ਮਨ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪਹਿਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਣ ਜੋਗ ਜੇ ਪ੍ਰਸਾਦ ਪਾਠ ਪਟੰਬਰ ਹੰਡਾਵਹਿ ਤਿਸਹਿ ਤਿਆਗ ਕਤ ਅਵਰ ਲੁਭਾਵਹਿ ਜੇਹ ਪ੍ਰਸਾਦ ਸੁਖ ਸੇਜ ਸੋਈਜੈ ਮਨ ਅਠ ਪਹਿਰ ਤਾਕਾ ਜਸ ਗਾ ਬੀਜੈ ਜੇਹ ਪ੍ਰਸਾਦ ਤੁਝ ਸਭ ਕੋ ਮਾਨੈ ਮੁਖ ਤਾਕੂ ਜਸ ਰਸਨ ਬਖਾਨੈ ਜੇਹ ਪ੍ਰਸਾਦ ਤਿਰੁ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪਤ ਦਰਗਹਿ ਮਾਨ ਪਾਵਹਿ ਨਾਨਕ ਪਤ ਸੇਤੀ ਕਰ ਜਾਵੈ ਜਿਹ ਪ੍ਰਸਾਦ ਆਰੋ ਕੰਚਨ ਦੇਹੀ ਲਿਵ ਲਾਵੋ ਤਿਸ ਰਾਮ ਸੁਨੇਹੀ ਜਿਹ ਪ੍ਰਸਾਦ ਤਿਰਉਲਾ ਰਹਿਤ ਮਨ ਸੁਖ ਪਾਵਹਿ ਹਰ ਹਰ ਜਸ ਕਹਿਤ ਜਿਹ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ ਮਨ ਸਰਣੀ ਪਰ ਠਾਕੁਰ ਪ੍ਰਭ ਤਾਕੈ ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ ਮਨ ਸਾਧ ਸਾਧ ਸਿਮਰੋ ਪ੍ਰਭ ਉੱਚੇ ਜੇ ਪ੍ਰਸਾਦ ਪਾਈ ਦੁਰਲਭ ਦੇ ਨਾਨਕ ਤਾਂ ਕੀ ਭਗਤ ਕਰੇ ਜੇ ਪ੍ਰਸਾਦ ਆ ਭੂਖਨ ਪਹਿਰੀ ਜੈ ਮਨ ਤਿਸ ਸਿਮਰਤ ਕਿਉਂ ਆਲਸ ਕੀਜੈ ਜੇ ਪ੍ਰਸਾਦ ਅਸਵ ਹਸਤ ਸਵਾਰੀ ਮਨ ਤਿਸ ਪ੍ਰਭ ਕੋ ਕਬੂ ਨਾ ਬਿਸਾਰੀ ਜੇ ਪ੍ਰਸਾਦ ਬਾਗ ਮਿਲਕ ਧਨਾ ਰਾਖ ਪਰੋਏ ਪ੍ਰਭ ਆਪਣੇ ਮਨਾ ਚਿਨ ਤੇਰੀ ਮਨ ਬਣਤ ਬਣਾਈ ਉਠਤ ਬੈਠਤ ਸਦ ਤਿਸਹਿ ਧਿਆਈ ਤਿਸਹਿ ਧਿਆਏ ਜੋ ਏ ਕਲਖੈ ਈਹਾਂ ਊਹਾਂ ਨਾਨਕ ਤੇਰੀ ਰੱਖੈ ਜੇ ਪ੍ਰਸਾਦ ਕਰੈ ਪੁੰਨ ਬਹੁਦਾਨ ਮਨ ਆਠ ਪਹਿਰ ਕਰ ਤਿਸ ਕਾ ਧਿਆਨ ਜੇ ਪ੍ਰਸਾਦ ਤੂ ਆਚਾਰ ਵਿਵਹਾਰੀ ਤਿਸ ਪ੍ਰਭ ਕਉ ਸਾਧ ਸਾਧ ਚਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰਹੁ ਸਦਾ ਅਨੂਪ ਜੇ

संत कै दुखन आर जा कटै, संत कै दुखन जम ते नहीं छुटै, संत कै दुखन सुख सब जाए, संत कै दुखन नरक में पाए, संत कै दुखन मत होए मलीन, संत कै दुखन शोभा ते हीन, संत के हते को रखै न कोई, संत कै दुखन थान भ्रष्ट होए, संत कृपाल कृपा जी करै, नानक संत संग निंदक पीतरै, संत के दुखन ते मुख पवै, संतन कै दुखन काग ज्यों लवै, संतन कै दुखन सर्प ज्यों पाए, संत कै दुखन त्रिगत ज्यों किरमाए, संतन कै दुखन तिसना मैं जलै, संत कै दुखन सब को चलै, संत कै दुखन ते सब जाए, संत कै दुखन नीच निचाए, संत दुखी का थाव को नाहे, नानक संत भावै तोय भीगत पाहे, संत का निंदक मात ताई, संत का निंदक टिक न पाई, संत का निंदक मा हत्यारा, संत का निंदक परमेश्वर मारा, संत का निंदक राज तेहीन, संत का निंदक दुखी आर दीन, संत के निंदक को सर्व रोग, संत के निंदक को सदा बिजोग, संत की निंदा दोख में दोख, नानक संत भावै तो उसका पी हुए मोख, संत का दुखी सदा पवित्र, संत का दुखी किसे का नहीं मित, संत के दुखी को डाल लाग गए, संत के दुखी को सब त्याग गए, संत का दुखी माँ अहंकारी, संत का दुखी सदा बिकारी, संत का दुखी जन्म मरे, संत की दुख ना सुख ते टरे, संत के दुखी को ना ही ठाओ, नानक संत भावै ता ले मिलाए, संत का दुखी अद बीच ते टूटे, संत का दुखी कितै काज न पहुँचे, संत के दुखी को ध्यान फरमाइए, संत का दुखी उजड़ पाइए, संत का दुखी अंतर ते थोथा, जो सास बिना मृतक की लोथा, संत के दुखी की जड़ किच नाहे, अपन बीजा पे ही खाहे, संत के दुखी को वर्ण राखन हार, नान संत भावै त लय उबार, संत का दुखियों बिल लाए, ज्यो जल बिहु मछली तड़फड़ाए, संत का दुखी भूखा नहीं राजै, ज्यो पाव किंदर नहीं त्रापै, संत का दुखी छुट्टै केला, ज्यों बुआड़ तिलखेत माही दुहेला, संत का दुखी धर्म ते रहत, संत का दुखी सद मिथिया कहत, किरत निंदक का तुर ही पया, नानक जो तिस भावै सोई थया, संत का दुखी बिगड़ रूप होय जाए, संत के दुखी को दरगह मिलै सजाए, संत का दुखी सदा सहकाई है, संत का दुखी न मरै न जीवाई है, संत के दुखी की पूजै न आसा, संत का दुखी उठ चलै निराशा, संत का दुख न त्रिष्टै कोई, जैसा भावै तैसा कोई होए, पै कृत न मिटै कोई, नानक जाने सच्चा सोए, सब घट तिसके उकरने हार, सदा सदा तिसको नमस्कार, प्रभु की उस्तुत करो दिन रात, इसे त्यावो सास गिरात, सब कछ वरतै तिसका किया, जैसा करे तैसा कोथी, अपना के लाभ करने हार, दूसर कौन कहे विचार, ਜਿਸਨੂੰ ਕਿਰਪਾ ਕਰੈ ਤਿਸ ਆਪੋ ਨਾਮ ਦੇ ਬੜਭਾਗੀ, ਨਾਨਕ ਜਨ ਸੇ ਸਲੋਕ ਤਜੋ ਸਿਆਨਪ ਸੁਰਜਨੋ, ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੂ, ਨਾਨਕ ਦੁਖ ਭਰਮ ਪਉ ਜਾਏ ਅਸ਼ਟਪਦੀ, ਮਾਨੁਕੀ ਟੇਕ ਵ੍ਰਿਤੀ ਸਭ ਜਾਣ ਦੇਵਨ ਕੋ ਏਕੈ ਭਗਵਾਨ, ਜਿਸ ਕਹਿ ਦੀਏ ਰਹਿ ਅਗਾਏ, ਗੌਰ ਨ ਤ੍ਰਿਸ਼ਨਾ ਲਾਗੈ ਆਏ, ਮਾਰੈ ਰਾਖੈ ਕੁਆ, ਮਾਨੁਕੈ ਕਿਛੁ ਨਾਹੀ ਹਾ, ਤਿਸਕਾ ਹੁਕਮ ਬੂ ਸੁਖੋਏ, ਤਿਸਕਾ ਨਾਮ ਰਕੰਠ ਪੁਰੋਏ, ਸਿਮਰ ਸਿਮਰ ਸਿਮਰ ਪ੍ਰਭ ਸੋਏ, ਨਾਨਕ ਬਿਗਨ ਨ ਲਾਗੈ ਕੋਈ, ਉਸਤਨ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ, ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲਹਿ ਜੀਓ, ਨੈਨੋ ਪੇਖ ਠਾਕੁਰ ਕਾ ਰੰਗ, ਸਾਧ ਸੰਗ ਬਿਨ ਸਹਿ ਸਭ ਸੰਗ, ਚਰਨ ਚਲੋ ਮਾਰ ਗੋਬਿੰਦ, ਮਿਟੈ ਪਾਪ ਜਪੀਐ ਹਰ ਬਿੰਦ, ਕਰ ਹਰ ਕਰਮ ਸ਼ਰਵਣ ਹਰ ਕਥਾ, ਹਰ ਦਰਗਹਿ ਨਾਨਕੂ ਜਲ ਮੱਥਾ, ਬਿੜ ਭਾਗੀ ਤੇ ਜਨ ਜਗ ਮਾਹੀ, ਸਦਾ ਸਦਾ ਹਰ ਕੇ ਗੁਣ ਗਾਹੀ, ਰਾਮ ਨਾਮ ਜੋ ਕਰੈ ਵਿਚਾਰ, ਸੇ ਧਨਵੰਤ ਗਣੀ ਸੰਸਾਰ, ਮੰਤਨ ਮੁਖ ਬੋਲੈ ਹਰ ਮੁਖੀ, ਸਦਾ ਸਦਾ ਜਾਨੋ ਤੇ ਸੁਖੀ, ਏਕੋ ਏਕ ਏਕ ਪਛਾਨੈ, ਤੁਤ ਕੀਓ ਸੋ ਜੀ ਜਾਣੈ, ਨਾਮ ਸੰਗ ਜਿਸਕਾ ਮਨ ਮਾਨਿਆ, ਨਾਨਕ ਤਿਨੈ ਨਿਰੰਜਨ ਜਾਣਿਆ, ਗੁਰਪ੍ਰਸਾਦ ਆਪਣਾ ਸੁਜੈ, ਤਿਸਕੀ ਜਾਨੋ ਤ੍ਰਿਸ਼ਨਾ ਬੁਝੈ, ਸਾਧ ਸੰਗ ਹਰ ਹਰ ਜਸ ਕਹਿ ਤੋ, ਸਰਬ ਰੋਗ ਤਿਉ ਹਰ ਜਨ ਰਹਿ ਤੋ, ਵੰਦਿਨ ਕੀਰਤਨ ਕੇਵਲ ਬਖਿਆਨ, ਬ੍ਰਿਸ਼ਟ ਮੈਂ ਸੋਈ ਨਿਰਵਾਨ, ਏਕ ਉਪਰ ਜਿਸ ਜਨ ਕੀ ਆਸਾ, ਤਿਸਕੀ ਕੱਟੀ ਐ ਜਮਕੀ ਫਾਸਾ, ਪਾਰ ਬ੍ਰਹਮ ਕੀ ਜਿਸ ਮਨ ਭੂਖ, ਨਾਨਕ ਤਿਸੈ ਨ ਲਾਗੈ ਦੁਖ, ਜਿਸਕੋ ਹਰ ਬ੍ਰਹਮਨ ਚਿਤੇ ਆਵੈ, ਸੋ ਸੰਤ ਸੁਹੇਲਾ ਨਹੀਂ ਦੁਲਾਵੈ, ਜਿਸ ਪ੍ਰਭ ਆਪਣਾ ਕਿਰਪਾ ਕਰੈ, ਸੋ ਸੇਵਕ ਕੋ ਕਿਸ ਤੇ ਡਰੈ, ਜੈਸਾ ਸਤ ਸਤ ਦ੍ਰਿਸ਼ਟਾਇਆ, ਆਪਣੇ ਕਾਰਜ ਮੈਂ ਆਪ ਸਮਾਇਆ, ਸੋ ਦਤ ਸੋ ਦਤ ਸੋ ਦਤ ਸੀਜਿਆ, ਗੁਰਪ੍ਰਸਾਦ ਤਤ ਸਭ ਬੁਝਿਆ, ਜਬ ਦੇਖੋ ਤਬ ਸਭ ਕਿਛੁ ਮੂਲ, ਨਾਨਕ ਸੋ ਸੁਖਮ ਸੋਈ ਅਸਤੂਲ, ਨੈ ਕਿਛੁ ਜਨਮੈ ਨੈ ਕਿਛੁ ਮਰੈ, ਆਪਣ ਚਲ ਤਾਪ ਹੀ ਕਰੈ, ਆਵਣ ਜਾਵਣ ਦ੍ਰਿਸ਼ਟ ਅੰਦ੍ਰਿਸ਼ਟ, ਆਗਿਆਕਾਰੀ ਧਾਰੀ ਸਭ ਸ੍ਰਿਸ਼ਟ, ਆਪੇ ਆਪ ਸਗਲ ਮੈਂ ਆਪ, ਨਿਕ ਜੁਗ ਤ੍ਰਿਸ਼ਟ ਤਾਪ ਤਾਪ,
अविनाशी नाही किछ खंड धारण धारिहो ब्रह्मांडल कपे पुरख प्रताप आप जपाए कर नानक जाप जिन प्रभ जाता सो सो बावंत सगल संसार उतरै तिन मंत प्रभ के सेवक सगल उदाहरण प्रभ के सेवक दुख विसारण आपे में लय कृपाल गुर का सब जप है निहाल उनकी सेवा सोई लागे जिसनु कृपा करे बिट भागे नाम जपत पावे विश्राम नानक तिन पुरख उत्तम करमान जो किछ करे सुप्रभ कै रंग सदा सदा बसै हर संग सह सुभाय हुए सु हुए करने हार पछाण सोए प्रभ का किया जन मीठ लगाना जैसा सा तैसा दृष्टाना जिस ते उपजे तिस माए सुमाए हुए सुख निदान नु बने आया पिछकू आप दिनो मान नानक प्रभ जन एको जान श्लोक सर्व कला भरपूर प्रभ वृथा जाननहार जा कै सिमरन उदरी है नानक तिस बलिहार अष्टपदी टूटी गाडन हार गोपाल सर्व जी आया पे प्रतपाल सगल की चिंता जिस मन वाहे तिस ते वृथा कोई नाहे रे मन मेरे सदा हर जाप अविनाशी प्रभ आपे आप आपन किया कछु न होए जिसो प्राणी लोचै कोय तिस बिनाही तेरा किछ काम कत नानक जपे कर नाम रूपवंत होए नाही मोह है प्रभ की जो सगल कट सो है धनवंता होए क्या को गर्व है जा सब किछ तिस का दिया दर्व है आद सूरा जे को कहावै प्रभ की कला बिना कहता वै जे को हुए बह दातार तिस देन हार जानै गावार जिस गुरु प्रसाद टूटै हो रोग नानक सोजन सुदा अरोग ज्यो मंदर को थामै थम्मन त्यों गुरु का शब्द मनै अस्तम्मन ज्यों पाका नाव चढ़तरै प्राणी गुरु चरण लगत निस्तरै ज्यो अंधकार दीपक प्रगास गुरु दर्शन देख मन हुए विगास ज्यो माओ ध्यान में मार्ग पावै त्यों साधु संग मिल ज्योत प्रगटावै तिन संतन की बाछो तूर नानक की हर लूचा पूर मन मूर काहे बिल लाइय पूर्व लिखे का लिखिया पाइय दुख सुख प्रभ देवनहार अवर त्याग तू तिसै चितार जो कछ करे सोई सुखमान भूला काहे फिरे अजान कौन बसताई तेरे संग लपट रो रस लोभी पतंग राम नाम जप हृदय माहे नानक पद सिद्धि कर जाहि जिस वक्र को लैन तू आया राम नाम संतन कर पाया ताजब मान लेहो मन मूल राम नाम हृदय महतूल लाद खीप संत संग चाल अवर त्या विखिया जंजाल धन धन कह सब कुए मुख उजल हर दर गै सुए एहो वापार विरला वापार है नानक ताके सद बलिहार है चरण साध के तुए तुए पियो अर्प साध को अपना जियो साध की धूर करो इसनान साध ऊपर जाइये कुर्बान साध सेवा वट भागी पाइये साध संघर कीर्तन गाइये अनिक बिघन ते साधु राखे हर गुण गाय अमृत रस चाखे ओट गई संतै दरियाया सर्व सुख नानक ते पाया मृतक कौ जीवालन हार भूखे कौ देवत आधार सर्व निदान जाकी दृष्टि माहे पूर्व लिखे का लहना पाए सब किस तिस काउ करने जोग तिस बिन दूसर हुआ न हो जप जन सदा सदा दिन रहनी सब ते ऊच निर्मले करनी कर कृपा जिसको नाम दिया नानक सोजन निर्मल थिया जा कै मन गुर की प्रतीत सिस जन आवै हर प्रवचीत भगत भगत सुनिए त्यो लोए जाके हृदय को हुए सच करनी सच ताकी रहत सच हृदय सत मुख कहत साची दृश सचाया कार सच वरतै सचा पासार पार ब्रह्म जिन सच कर जाता नानक सूजन सच समाता श्लोक रूप न रेख न रंग के चित्रो गुण ते प्रभ भिन्न किसे बुझाए नानका जिस हो वै सुप्रसन्न अष्टपदी अविनाशी ब्रह्मन मैं राख मानुक की तू प्रीत्याग तिस्ते पर नाही किछ कोय सर्व निरंतर एको सोए आपे बिना आपे दाना गहर गंभीर गहीर सुजाना पार ब्रह्म परमेश्वर गोबिंद कृपा निदान दयाल बख्शन साथ तेरे की चरणी पाऊ नानक कै मन हो अनुराऊ
मनसा पूर्ण सरना जोग। जो कर पाया सोई होग, हरण परण जाका नेत्र होर, तिसका मंत्र न जाने होर। आनंद रूप मंगल सजा कै सर्व थोक सुनिया, घर ता कै राज में राज योग में जोगी, तप में तपेश्वर ग्रिष्ट में भोगी, त्याय त्याय भगत सुख पाया, नान तिस पुरखा किने अंत न पाया, जाकी लीला कीमित नाही, सगल दीवारे बगाही, पिता के जन्म के जान है पूत, सगल प्रोई अपने सूत, सुमत ज्ञान ध्यान जिन दे जिन दास नाम त्या वैसे, त्यो गुण मैं जाको परमाए, जन्म मरा फिर आवै जाए, ऊच नीच इसके स्थान, जैसा जनावै तैसा नानक जान, नाना रूप नाना जाके रंग, नाना भेख करै एक रंग, नाना बिद किन्नो विस्तार, रब बनासी एक अंकार, नाना चलत करे किन माए, पूरे हो पूर्ण सब ठाए, नाना बिद कर बनत बनाई, अपनी कीमत आपे पाई, सब घट तिसके सब तिसके ठाओ, जब जब जीवे नानक हर नाओ, नाम के तारे सगले जंत, नाम के तारे खंड ब्रह्मंड, नाम के तारे सिमरत वेद पुराण, नाम के तारे सुनन ज्ञान ध्यान, नाम के तारे आकाश पाताल, नाम के तारे सगल आकार, नाम के तारे पुरिया सब भवन, नाम के संग उदरे सुन श्रवण, कर कृपा जिस अपने नाम लाए, नानक चौथे पद में सो जनगत पाए, रूप सत जा कर सत स्थान, पुरख सत केवल प्रधान, करतूत सत सत जा की बाणी, सत पुरख समाहि समाणी, सत कर्म जा की रचना, सत मूल सत सत उत्पत, सत करनी निर्मल निर्मली, जिसे बुझाए तिसे सब फली, सत नाम प्रभ का सुखदाई, विश्वास सत नान गुरु ते पाई, सत बचन साधु उपदेश, सत तेजन जा के हृदय प्रवेश, सत नित पूजै जी कोय, नाम जपता की गत हुए, आप सत किया सब सत, आपे जाने अपनी मित गत, जिसकी सिरसु करने हार, अवर न बूझ करत विचार, करते की मित न जाने किया, नानक ज्योति पावै सो वरतिया, बिस्मन बिस्म भय बिस्माद, जिन बूझया तिसे आया स्वादु, प्रभ कै रंग राजन रही, गुर कै वचन पदार्थ लही, हुए दाते दुख काटन हार, जा कै संग तरै संसार, जन का सेवक सो वडभागी, जन कै संग एक लिवलागी, गुण गोविंद कीर्तन जन गावै, गुर प्रसाद नानक फल पावै, श्लोकाद सच जुगाद सच है पे सच, नानक खुशी पे सच अष्टपदी, चरण सत सत प्रसन्हार, पूजा सत सत सेवदार, दर्शन सत सत पिकनहार, नाम सत सत्यावनहार, आप सत सत सवधारी, आपे गुण आपे गुणकारी, शब्द सत सत प्रभक्ता, सुरत सत सत च सुनता, बुझनहार को सत सब होए, नानक सत सत प्रभ सोए, सत स्वरूप हृदय जिन मानिया, करण करावन तिन मूल पछानिया, जाके हृदय विश्वास प्रव्याया, तत् ज्ञान तिस मन पटाया, भय ते निरपौ होए बसाना, जिस ते उपजिया तिस माए समाना, बस्त माए ले बस्त बगड़ाई, ताको भिन्न न कहना जाई, बूझै बूझनहार विवेक, नारायण मिले नानक एक, ठाकुर का सेवक आज्ञाकारी, ठाकुर का सेवक सदा पुजारी, ठाकुर के सेवक कै मन प्रतीत, ठाकुर के सेवक की निर्मल रीत, ठाकुर को सेवक जानै संग, प्रभु का सेवक नाम कै रंग, सेवक को प्रपालन हारा, सेवक की राखै निरंकारा, सो सेवक जिस दया प्रभु धारै, नानक सो सेवक साथ साथ सुमारै, अपने जन का परदा ढाकै, अपने सेवक की सर पर राखै, अपने दास को देव वडाई, अपने सेवक को नाम जपाई, अपने सेवक की आपत रखै, ताकि गत मित कोई न लाखै, प्रभु के सेवक को न पहुँचै, प्रभु के सेवक ऊच ते उच्चे, जो प्रभु अपनी सेवा लाया, नानक सो सेवक दास दिस प्रगटाया, निकी कीरी मैं कल राखै, भस्म करै लश्कर कोट लाखै, जिसका सास न काट ताप, ताको राख देख रात, मानस जतन करत बात, तिसके करत बिरथे जात, मारन रख अवर न कोई, सर्व जिया का रखा सोए, काहे सोच करै रे प्राणी, जप नान प्रबल कविडानी, बार बार बार प्रभ जपी है, पी अमृत मन तंत्र पी है, नाम रतन जिन गुरमुख पाया, तिसके चवर नाही दृष्टाया, नाम तन नामो रूप रंग, नामो सुखर नाम का संग, नाम रस जो जन त्रिपताने, मंथन नाम है नाम समाने, उठत बैठ सोवत नाम, कहो नानक जन कै सुध काम, बोलो जा जी बादन रात, प्रभ अपने जन की नीतात, करे भगता तुम कह चाहे, प्रभ अपने शो रह समाये,
जो हुआ होत सो जाने, प्रभु अपने का हुक्म पहचाने, तिसकी महिमा कौन बकानू, तिसका गुण कहक न जानू। आठ पैर प्रभु सह जूरे, कहो नानक से ही जन पूरे, मन मेरे तिन की उठले हे, मन तने अपना तिन जन दे हे, जिन जने अपना प्रभु पछाता, सो जन सर्व थोक का दाता, तिसकी शरण सर्व सुख पावे, तिसके दर सपा मिटावे, अवर सियानु सगली छाड़, तिस जन की तू सेवा लाग, आवन जाना हो भी तेरा, नानक तिस जन के पूजो सद पैरा सलोक, सतपुरुख जिन जानिया, सतगुरु तिसका नाव, तिसके संग सिख उदरै नानक, हर गुण गाव अष्टपदि, सतगुर सिक्की करै प्रतपाल, सेवो कौ गुर सदा दयाल, सिक्की गुर दुरमत मल हिरै, गुर बचनी हर नाम उचरै, सतगुर सिक्के बंधन काटै, गुर का सिख विकार ते हटै, सतगुर सिक्को नाम धन दे, गुर का सिख विभागी हे, सतगुर सिक्का हलत पर सुवारै, नानक सतगुर सिक्को जी नाल सुमारै, गुर कै ग्रह सेवक जो रह, गुर की आज्ञा मन में सहै, आपस को कर कछ न जनावै, हर हर नाम हृदय सत्यावै, मन बिचै सतगुर कै पास, तिस सेवक के कार्य राज सेवा करत हुए निकामी, तिसको होत प्राप्त स्वामी, अपनी कृपा जाप करे, नानक सो सेवक गुर की मत ले, बीस बीसवे गुर का मन माने, सो सेवक परमेश्वर की गत जाने, सो सतगुर जिस हृदय हर नाओ, अनिक बार गुर को बल जाओ, सर्व निदान जी का धाता, आठ पैर पार ब्रह्म ग्राता, ब्रह्म मैं जन जन मैं पार ब्रह्म, एक कैब नहीं कछ परम, सह सियान पलया ना जाइए, नानक ऐसा गुर विभागी पाइये, सफल दर्शन पेखत पुनीत, परसत चरणगत निर्मल रीत, पेट संग्राम गुण रवे, पार ब्रह्म की दर गह गवे, सुनकर बचन करन आघाने, मन संतोखा तम प्रत्याने, पूरा गुर अखियो जाका मंत्र, अमृत दृष्ट फेखे हुए संत, गुण बेअंत कीमत नहीं पाए, नान जिस पावे दिसले मिलाए, जी पाए गुस्तत अनेक, सतपुर पूर्ण भवे, काहू बोलना पोचित प्राणी, अगम गोचर प्रभ निर्वाणी, निराहार निर्वय सुखदाई, ताकी कीमत किने न पाई, अनिक भगत बंधन नित करै, चरण कमल हृदय सिमरै, सद बलिहारी सतगुरु अपने, नानक जिस पर साध ऐसा प्रभ जपने, युवा रस पावै जिन कोय, अमृत पीवै अमृत सोय, इस पुर का नाही कदे बिनास, जाकै मन प्रगटे गुणदास, आठ पैर हर का नाम ले, सच बदे सेवक को दे, मोह माया कै संग न ले, मन में रखे हर हर एक, अंधकार दीपक प्रगासे, नानक परमो दुख तैते ना से, तब तुम्हारे ठाट वरताए, न भया दुख नाटे पाई, जन मरण के मिटे अंदेशे, साधु के पूर्ण उपदेशे, पाव चुका निर्कोहे बसे, सगल व्याध मन ते कह न से, जिसका साथन कृपा तारी, सास जप नाम मुरारी, थित पाई चुके ब्रह्म गवन, सुन नानक हरह जिस श्रवण निर्गुण आप सरगुण पियो ही, कलाधार जिन सगली मोही, अपने सिरपुरा बनाए, अपनी कीमत आपे पाए, हर बिंदु जा नाही कोई, सत निरंतर इको सोए, बोध पुत्र व्या रूप रंग पाए, प्रगा साध के संग रच रचना अपनी, कलाधारी अनिक बार नानक बलिहारी, सलोक साथ न चाले बिन भजन, बिखिया सगली चार, हर हर नाम कमावना, नानक तन सार अष्टपदी, संत जना मिल करो विचार, एक सिमर नाम आधार, अवर पाव संबीत विसारू, चरण कमल हृदय में उतारो, करण कारण सो प्रभ सिमरा, दृढ़ कर गो नाम हरवत, हे तन संचो हो भगवंत, संत जना का निर्मल मन ते, कासुरा को मन माहि, सर्व रोग नानक मिट जाहि, जिस तन को चार कुण टुटतावे, सो तन हर सेवा ते पावे, जिस सुख को नित बाचै मीत, सो सुख साधु संग परे, जिस शोभा को करे पली करनी, सा शोभा भज हर की सरनी, अनिक पावी रोग न जाए, रोग मिटै हर कदलाए, सर्व निदान में हर नाम निदान, जब नानक दर गै प्रवान, मन प्रभु दो हर कहनाए, दास स्थावता बैठाए, ताको बिघन न लागै कोई, जा कर दै बसै हर सोए, कल ताती ठंडा हर नाओ, सिमर सिमर सदा सुख पाओ, पौ बिन सह पूर्ण होयास, भगत पाया तुम प्रगास, हित कर जाए बसै बनासी, कहो नानक काटी जम फांसी, तत विचार कह जन साचा, जन मरै सो काचो काचा, आवागमन मिटै प्रभ सेवा, त्याग शरण गुरुदेव, क्यों रतन जन्म का हुए उधार, हर हर सिमर प्राण आधार, अनेक पावना छूटन हारे, सिमरत शास्त्र वेद विचारे, हर की भगत करो मन लाए, मन वंचित नानक फल पाए, संग न चालस ते रहता ना, तू क्या लुपटावै मूर्ख मना, सुत मीत कुटंबर बनता, इनते कहो तुम कवन सुनाता, राज रंग माया विस्तार, इनते कहो कवन छुटकार,
ਹਸ ਹਸਤੀ ਰਥ ਸਵਾਰੀ, ਝੂਠਾ ਡੰਭ ਝੂਠ ਪਾਸਾਰੀ। ਜਿਨ ਦੀਏ ਤਿਸ ਬੁਝੈ ਨਾ ਬੇਗਾਨਾ, ਨਾ ਵਿਸਾਰ ਨਾਨਕ ਪਛਤਾਨਾ। ਗੁਰ ਕੀ ਮਤ ਤੂੰ ਲੈ ਆਨੇ, ਭਗਤ ਬਿਨਾ ਬੋ ਡੁੱਬੇ ਸਿਆਨੇ। ਹਰ ਕੀ ਭਗਤ ਕਰੋ ਮਨ ਮੀਤ, ਨਿਰਮਲ ਹੋਏ ਤੁਮਾਰੂ ਚੀਤ। ਚਰਨ ਕਮਲ ਰਾਖੋ ਮਨ ਮਾਹੇ, ਜਨਮ ਜਨਮ ਕੇ ਕਿਲ ਵਿਖ ਜਾਹੇ। ਆਪ ਜਪੋ ਅਵਰਾ ਨਾਮ ਜਪਾਵੋ, ਸੁਣਤ ਕੈਤ ਰਹਿਤ ਗਤ ਪਾਵੋ। ਸਾਰ ਭੂਤ ਸਤ ਹਰ ਕੋ ਨਾਉ, ਸਹਿ ਸੁਭਾਇ ਨਾਨਕ ਗੁਣ ਗਾਓ। ਗੁਣ ਗਾਓ ਤੇਰੀ ਉਤਰ ਸਮੈਲ, ਬਿਨ ਸਜਾਏ ਹੋਮੈ ਵਿਖ ਫੈਲ। ਹੋਏ ਅਚਿੰਤ ਬਸੈ ਸੁਖ ਨਾਲ, ਸਾਸ ਗ੍ਰਾਸ ਸਰਨਾਮ ਸੰਭਾਲ। ਛਾੜ ਸਿਆਨਪ ਸਗਲੀ ਮਨਾ, ਸਾਧ ਸੰਗ ਪਾਵੈ ਸਚ ਤਨਾ। ਹਰ ਪੂੰਜੀ ਸੰਚ ਕਰੋ ਵਿਹਾਰ, ਇਹਾਂ ਸੁਖ ਦਰਗਹਿ ਜੈਕਾਰ। ਸਰਬ ਨਿਰੰਤਰ ਏਕੋ ਦੇ ਕਉ ਨਾਨਕ, ਜਾ ਕੇ ਮਸਤਕ ਲੇਖ। ਏਕੋ ਜਪ ਏਕੋ ਸਾ ਲਾਹੇ, ਏਕ ਸਿਮਰ ਏਕੋ ਮਨ ਆਹੇ। ਕਿਸਕੇ ਗੁਣ ਗਾਓ ਅਨੰਤ, ਮਨ ਤਨ ਜਾਪ ਏਕ ਭਗਵੰਤ। ਏਕੋ ਏਕ ਏਕ ਹਰ ਆਪ, ਪੂਰਨ ਪੂਰੇ ਹੋ ਪ੍ਰਭਿਆਪ। ਅਨਿਕ ਵਿਸਤਾਰ ਏਕ ਦੇ ਭਈ, ਕਰਾਤ ਪ੍ਰਾਚਿਤ ਗਏ। ਮਨ ਤਨੇ ਅੰਤਰ ਏਕ ਪ੍ਰਵਰਾਤਾ, ਗੁਰ ਪ੍ਰਸਾਦ ਨਾਨਕ ਇੱਕ ਜਾਤਾ। ਸਲੋਕ ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਵ ਸਰਨਾਏ। ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਇਸ਼ਟ ਪਦੀ। ਜਾਚਕ ਜਨ ਜਾਚੈ ਪ੍ਰਭਦਾਨ, ਕਰ ਕਿਰਪਾ ਦੇਵੋ ਹਰਨਾਮ। ਸਾਜਨਾ ਕੀ ਮਾਂਗੋ ਧੂਰ, ਪਾਰ ਬ੍ਰਹਮ ਮੇਰੀ ਸ਼ਰਧਾ ਪੂਰ। ਸਦਾ ਸਦਾ ਪ੍ਰਭ ਕੇ ਗੁਣ ਗਾਵੋ, ਸਾਸ ਸਾਸ ਪ੍ਰਭ ਤੂੰ ਮੈਂ ਧਿਆਵੋ। ਚਰਨ ਕਮਲ ਸਿਉ ਲਾਗੈ ਪ੍ਰੀਤ, ਭਗਤ ਕਰੂੰ ਪ੍ਰਭ ਕੀ ਨਿਤ ਨੀਤ। ਏ ਕੋਟਿ ਕੋ ਆਧਾਰ, ਨਾਨਕ ਮਾਂਗੈ ਨਾਮ ਪ੍ਰਭ ਸਾਰ। ਪ੍ਰਭ ਕੀ ਦ੍ਰਿਸ਼ਟ ਮਾਂ ਸੁਖ ਹੋਏ, ਹਰਸ ਪਾਵੈ ਮਿਰ ਲਾਗੋਏ। ਜਿਨ ਚਾਕਿਆ ਸੇ ਜਨ ਤ੍ਰਿਪਤਾਨੇ, ਪੂਰਨ ਪੁਰਖ ਨਹੀਂ ਡੋਲਾ ਨਹੀਂ। ਸੁ ਭਰ ਭਰੇ ਪ੍ਰੇਮ ਰਸ ਰੰਗ, ਉਪਜੈ ਚਾਉ ਸਾਧ ਕੈ ਸੰਗ। ਪਰੇ ਸਰਨਾਨ ਸਭ ਤਿਆਗ, ਅੰਤਰ ਪ੍ਰਕਾਸ਼ਨ ਦਿਲ ਵਿਲਾਗ। ਬਟ ਭਾਗੀ ਜਪਿਆ ਪ੍ਰਭ ਸੋਏ, ਨਾਨਕ ਨਾਮ ਰਤੇ ਸੁਖ ਹੋਏ। ਸੇਵਕ ਕੀ ਮਨਸਾ ਪੂਰੀ ਭਈ, ਸਤਿਗੁਰ ਤੇ ਨਿਰਮਲ ਮਤ ਲਈ। ਜਨ ਕੋ ਪ੍ਰਭ ਹੋਇਓ ਦਇਆਲ, ਸੇਵਕ ਕੀ ਨੂੰ ਸਦਾ ਨਿਹਾਲ। ਬੰਧਨ ਕਾਟ ਮੁਖ ਜਨ ਭਇਆ, ਜਨ ਮਰਨ ਦੂਪ ਭ੍ਰਮ ਗਇਆ। ਇਛ ਪੁੰਨੀ ਸਰਦਾ ਸਭ ਪੂਰੀ, ਰਵ ਰਿਹਾ ਸਤਸੰਗ ਹਜੂਰੀ। ਜਿਸਕਾ ਸਾ ਧਿੰਦਿਆ ਮਿਲਾਏ, ਨਾਨਕ ਭਗਤੀ ਨਾਮ ਸਮਾਏ। ਸੋ ਕਿਉਂ ਬਿਸਰੈ ਜੇ ਘਾਲ ਨਾ ਭਾਨੈ, ਸੋ ਕਿਉਂ ਬਿਸਰੈ ਜੇ ਕੀ ਆ ਜਾਣੈ। ਸੋ ਕਿਉਂ ਬਿਸਰੈ ਜਿਨ ਸਭ ਕਿਛ ਦੀਆ, ਸੋ ਕਿਉਂ ਬਿਸਰੈ ਜੀ ਜੀਵਨ ਜੀਆ। ਸੋ ਕਿਉਂ ਬਿਸਰੈ ਜੇ ਅਗਨ ਮੈਂ ਰਾਖੈ, ਗੁਰ ਪ੍ਰਸਾਦ ਕੁਬਿਰ ਲਾਲਾ ਕੈ। ਸੋ ਕਿਉਂ ਬਿਸਰੈ ਜੀ ਬਿਖਤੀ ਕਾਢੈ, ਜਨਮ ਜਨਮ ਕਾ ਟੂਟਾ ਗਾਢੈ। ਗੁਰਪੂਰੈ ਤਥੇ ਹੈ ਬੁਝਾਇਆ, ਪ੍ਰਭ ਆਪਣਾ ਨਾਨਕ ਜਨ ਧਿਆਇਆ। ਸਾਜਨ ਸੰਤ ਕਰੋ ਏ ਕਾਮ, ਆਨ ਤਿਆਗ ਜਪੂ ਹਰ ਨਾਮ। ਸਿਮਰ ਸਿਮਰ ਸਿਮਰ ਸੁਖ ਪਾਵੋ, ਆਪ ਜਪੂ ਹਵਰੈ ਨਾਮ ਜਪਾਵੋ। ਭਗਤ ਪਾਏ ਤਰੀਐ ਸੰਸਾਰ, ਬਿਨ ਭਗਤੀ ਤਨ ਹੋਸੀ ਚਾਰ। ਸਰਬ ਕਲਿਆਣ ਸੁਖ ਨਿਦਨਾਮ, ਬੂਟ ਜਾਤ ਪਾਏ ਵਿਸਰਾਮ। ਸਗਲ ਦੁੱਖ ਕਾ ਹੋਵਤ ਨਾਸ, ਨਾਨਕ ਨਾਮ ਜਪੋ ਗੁਣ ਤਾਸ। ਉਪਜੀ ਪ੍ਰੀਤ ਪ੍ਰੇਮ ਰਸ ਜਾਓ, ਮਨ ਤਨੇ ਅੰਤਰ ਹੀ ਸੁਆਉ। ਨਿਤਰੋ ਪੇਗ ਦਰ ਸੁਖ ਹੋਏ, ਮਨ ਵਿਕਸੈ ਸਾਧ ਚਰਨ ਧੋਏ। ਭਗਤ ਨਾ ਕਹਿ ਮੰਤਰ ਰੰਗ, ਉਪਰਲਾ ਕੂ ਪਾਵੈ ਸੰਗ। ਏਕ ਬਸ ਦੀਜੈ ਕਰਮਾਇਆ, ਗੁਰਪ੍ਰਸਾਦ ਨਾਮ ਜਪ ਲਿਆ। ਤਾਂ ਕਿ ਉਪਮਾ ਕਹੀ ਨਾ ਜਾਏ, ਨਾਨਕ ਰਿਹਾ ਸਰਬ ਸਮਾਏ। ਰੱਬ ਅਕਸਨ ਦੀਨ ਦਿਆਲ, ਭਗਤ ਵਛਲ ਸਦਾ ਕਿਰਪਾਲ। ਅਨਾਥ ਨਾਥ ਗੋਬਿੰਦ ਗੋਪਾਲ, ਸਰਬ ਘਟਾ ਕਰਤ ਪ੍ਰਤਪਾਲ। ਆਦਿ ਗੁਰ ਕਾਰਨ ਕਰਤਾਰ, ਭਗਤ ਜਨਾ ਕੇ ਪ੍ਰਾਣ ਆਧਾਰ। ਜੋ ਜੋ ਜਪੈ ਸੋਏ ਪੁਨੀਤ, ਭਗਤ ਪਾਇ ਲਾਵੈ ਮਨ ਹੀਤ। ਹਮ ਨਿਰਗੁਣਿਆਰ ਨੀਚ ਜਾਨ, ਨਾਨਕ ਤੁਮਰੀ ਸਰਨ ਪੁਰਖ ਭਗਵਾਨ। ਸਰਬੈ ਕੁੰਡ ਮੁਖ ਮੁਖ ਪਾਏ, ਨੂੰ ਕਰਕੇ ਗੁਣ ਗਾਏ। ਅਨਿਕ ਰਾਜ ਭੋਗ ਵਡਿਆਈ, ਹਰ ਕੇ ਨਾਮ ਕੀ ਕਥਾ ਮਨ ਭਾਈ। ਬਹੁ ਭੋਜਨ ਕਾਪਰ ਸੰਗੀਤ, ਰਸਨਾ ਜਪਤੀ ਹਰ ਹਰ ਨੀਤ। ਭਲੀ ਸੁ ਕਰਨੀ ਸੁਭਾ ਧਨਵੰਤ, ਹਿਰਦੈ ਬਸੇ ਪੂਰਨ ਗੁਰਮੰਤ। ਸਾਧ ਸੰਗ ਪ੍ਰਭ ਦੇਹੋ ਨਿਵਾਸ, ਸਰਬ ਸੁਖ ਨਾਨਕ ਪ੍ਰਗਾਸ। ਲੋਕ ਸਰਗੁਣ ਨਿਰਗੁਣ ਨਿਰੰਕਾਰ, ਸੁਨ ਸਮਾਧੀ ਆਪ ਆਪਨ ਕੀਆ। ਨਾਨਕਾ ਆਪੇ ਹੀ ਫਿਰ ਜਾਪ, ਅਸਪਦੀ ਜਬ ਕਾਰ ਕਛ ਨਾ ਦ੍ਰਿਸ਼ਟੇਤਾ। ਆਪ ਹੁਣ ਤਬ ਕਹਿਤੇ ਹੋਤਾ, ਜਬ ਧਾਰੀ ਆਪਣ ਸੁਨ ਸਮਾ। ਤਬ ਬੈਰ ਵਿਰੁੱਧ ਕਿਸੰ ਕਮਾਤ, ਜਬ ਇਸਕਾ ਵਰਨ ਚਿੰਨ ਨਾ ਜਾਪਤ। ਤਬ ਹਰ ਸੋ ਕਉ ਕਿਸੈ ਵਿਆਪਤ, ਜਬ ਆਪਣ ਆਪ ਆਪ ਪਾਰ ਬ੍ਰਹਮ। ਤਮ ਹੋ ਕਾ ਕਿਸੋ ਵਤ ਭਰਮ, ਆਪਣ ਖੇਲਾ ਵਰ ਤੀਜਾ। ਨਾਨਕ ਕਰਨੈ ਹਾਰ ਨਾ ਦੂਜਾ, ਜਬ ਹੋਵਤ ਪ੍ਰਭ ਕੇਵਲ ਧਨੀ। ਤਬ ਬੰਦ ਮੁਕਤ ਕਉ ਕਿਸ ਕਉ ਗਨੀ, ਜਬ ਇਕੈ ਹਰ ਅਗਮ ਅਪਾਰ। ਤਬ ਨਰਕ ਸੁਰ ਕਉ ਕੌਣ ਉਤਾਰ, ਜਬ ਨਿਰਗੁਣ ਪ੍ਰਭ ਸਹਿ ਸੁਭਾਏ। ਤਬ ਸ਼ਿਵ ਸ਼ਕਤ ਕਹੋ ਕਿ ਤਟਾਏ, ਜਬ ਆਪ ਹੈ ਆਪ ਆਪਣੀ ਜੋ ਧਰੈ। ਤਬ ਕਵਨ ਨਿਡਰ ਕਵਨ ਕਤ ਡਰੈ, ਆਪਣ ਚਲਤਾਪ ਕਰਨੈ ਹਾਰ। ਨਾਨਕ ਠਾਕੁਰ ਅਗਮ ਅਪਾਰ, ਅਵਿਨਾਸੀ ਸੁਖਾ ਪ੍ਰਨਾਸ਼ਨ। ਤੈ ਜਨਮ ਮਰਨ ਕਉ ਕਹਾ ਬਿਨਾਸਨ, ਜਬ ਪੂਰਨ ਕਰਤਾ ਸੋਏ। ਤਬ ਜਮ ਕੀ ਤਰਾਸ ਕਹੋ ਕਿ ਸੋਏ, ਜਬ ਅਵਿਗਤ ਗੋਚਰ ਪ੍ਰਵੇਕਾ। ਤਬ ਚਿਤ੍ਰ ਗੁਪਤ ਕਿਚ ਪੁੱਛਤ ਲੇਖਾ, ਜਬ ਨਾਥ ਨਿਰੰਜਨ ਗੋਚਰ ਗਾਦੇ। ਤਬ ਕੌਣ ਛੁੱਟੇ ਕੌਣ ਬੰਧਨ ਵਾਦੇ,
ਆਪਣ ਆਪਾ ਪੀਏ ਚੜ ਜਾ ਨਾਨਕ, ਆਪਣ ਰੂਪਾ ਪੀ ਉਪਰ ਜਾ। ਜੈ ਨਿਰਮਲ ਪੁਰਖ ਪੁਰਖ ਪਤ ਹੁਤਾ, ਤੈ ਬਿਨ ਮੈਲ ਕਹੋ ਕਿਆ ਧੋਤਾ। ਜੈ ਨਿਰੰਜਨ ਨਿਰੰਕਾਰ ਨਿਰਵਾਨ, ਤੈ ਕੌਣ ਕੁਮਾਨ ਕੌਣ ਅਭਿਮਾਨ। ਜੈ ਸਰੂਪ ਕੇਵਲ ਜਗਦੀਸ਼, ਤੈ ਛਲ ਛਿਦਰ ਲਗਤ ਕੋ ਕੀ। ਜੈ ਜੋ ਸਰੂਪੀ ਜੋ ਸੰਗ ਸਮਾਵੈ, ਤੈ ਕਿਸੈ ਭੂਕਵਨ ਤ੍ਰਿਪਤਾਵੈ। ਕਰਨ ਕਰਾਵਨ ਕਰਨੇ ਹਾਰ, ਨਾਨਕ ਕਰਤੇ ਕਾ ਨਾਹੀ ਸਮਾਰ। ਜਬ ਆਪਣੀ ਸੁਭ ਆਪਣ ਸੰਗ ਬਣਾਈ, ਤਬ ਕਮਨ ਮਾਏ ਬਾ ਮਿੱਤਰ ਸੁਤ ਭਾਈ। ਜੈ ਸਰਬ ਕਲਾ ਆਪੈ ਪ੍ਰਵੀਨ, ਤੈ ਵੇਦਕ ਦੇਵਕਾ ਕੂਚੀ। ਜਬ ਆਪਣ ਆਪ ਆਪੁਰ ਧਾਰੈ, ਤੂੰ ਸਗਨ ਸਗਨ ਕਹਾ ਵਿਚਾਰੈ। ਜੇ ਆਪਣ ਉਚਾਪਨ ਆਪ ਨੀਰਾ, ਤੈ ਕੌਣ ਠਾਕੁਰ ਕੌਣ ਕਹੀਐ ਚੇਰਾ। ਬਿਸਮਨ ਬਿਸਮ ਰਹੇ ਬਿਸਮਾਦ, ਨਾਨਕ ਆਪਣੀ ਗਤ ਜਾਨੂ ਆਪ। ਜੈ ਚਲ ਚੇਦ ਭੇਸ ਮਾਇਆ, ਵਹਾਂ ਕਿਸੈ ਵਿਆਪਤ ਮਾਇਆ। ਪਿਸਕੂਆ ਪਿਆ ਦੇਸ਼, ਤਿਉ ਗੁਣ ਕਾ ਨਾਹੀ ਪਰਵੇ। ਜੈ ਕਹਿ ਇੱਕ ਇੱਕ ਭਗਵੰਤਾ, ਤੈ ਕੌਣ ਚਿੰਤ ਕਿਸ ਲਾਗੈ ਚਿੰਤਾ। ਜੇ ਆਪਣ ਆਪ ਆਪ ਤਿਆਰਾ, ਤੈ ਕੌਣ ਕਥੈ ਕੌਣ ਸੁਣੈ ਹਾਰਾ। ਬਹੁ ਬੇਅੰਤ ਉੱਚ ਤੇ ਉੱਚਾ, ਨਾਨਕਾ ਪਿਸਕੂਆ ਪੈ ਪਹੁੰਚਾ। ਜੇ ਆਪ ਰਚਿਓ ਪ੍ਰਪੰਚਕਾਰ, ਤਿਉ ਗੁਣ ਮੈਂ ਕਿਨੋ ਵਿਸਤਾਰ। ਪਾਪ ਹੁੰਦੈ ਭਈ ਕਹਾਵਤ, ਕੋ ਨਰ ਕੋ ਸੁਰਗ ਬੰਚਾਵਤ। ਹਾਲ ਜਾਲ ਮਾਇਆ ਜੰਜਾਲ, ਹਉਮੈ ਮੋਹ ਭਰਮ ਪੈ ਭਾਰ। ਦੂਖ ਸੁਖ ਮਾਨ ਅਪਮਾਨ, ਅਨੇਕ ਪ੍ਰਕਾਰ ਕੀ ਉਪਖਿਆਨ। ਆਪਣ ਖੇਲ ਆਪ ਕਰ ਦੇਖੈ, ਖੇਲ ਸੰਕੋਚੈ ਤੋ ਨਾਨਕ ਏਕੈ। ਜੈ ਅਭਿਗਤ ਭਗਤ ਹੈ ਆਪ, ਜੈ ਪਸਰੈ ਪਾਸਾਰ ਸੰਤ ਪ੍ਰਤਾਪ। ਦੂਪਾ ਕਾਪੇ ਧਨੀ ਉਨਕੀ ਸੋਭਾ ਨੂੰ ਬਨੀ। ਆਪੈ ਕੌਤ ਕਰੈ ਆਨੰਦ ਚੋਜ, ਆਪੈ ਰਸ ਭੂਗ ਨਿਰਜੋਗ। ਜਿਸ ਭਾਵੈ ਤਿਸ ਆਪਣ ਨਾ ਲਾਵੈ, ਜਿਸ ਭਾਵੈ ਤਿਸ ਖੇਲ ਖਿਲਾਵੈ। ਬੇਸ ਮਾਰਤਾ ਗੰਤੇ ਅਤੁਲੈ, ਜਿਉ ਗੁਲਾਬੋ ਤਿਉ ਨਾਨਕ ਦਾਸ ਬੋਲੈ ਸਲੋਕ। ਜੀ ਜੰਤ ਕੇ ਠਾਕੁਰ ਆਪੇ ਵਰਤਨ ਹਾਰ, ਨਾਨਕ ਏਕੋ ਪਸਰਿਆ ਦੂਜਾ ਕਹਿ ਦਿਸਟਾਰ। ਅਸ਼ਟਪਦੀ ਆਪ ਕਥੈ ਆਪ ਸੁਣੈ ਹਾਰ, ਆਪੈ ਕਾ ਵਿਸਤਾਰ। ਚਾ ਤਿਸ ਭਾਵੈ ਤਾ ਸ੍ਰਿਸ਼ਟ ਉਪਾਏ, ਆਪਣੇ ਭਾਣੈ ਲਏ ਸਮਾਏ। ਤੁਮ ਤੇ ਪੇ ਨਹੀਂ ਕਿਚੋਏ, ਆਪਣ ਸੂ ਸਭ ਜਗਤ ਪਰੋਏ। ਜਾਕੋ ਪ੍ਰਭ ਜੀ ਆਪ ਬਜਾਏ, ਸਚ ਨਾਮ ਸੋਈ ਜਿਨ ਪਾਏ। ਸੋ ਸਮਦਰਸੀ ਤਤ ਕਵਿਤਾ, ਨਾਨਕ ਸਗੋ ਸ੍ਰਿਸ਼ਟ ਕਾ ਜੀਤਾ। ਜੀ ਜੰਤਰ ਸ਼ਬਦਾ ਕਹਿਹਾ, ਦੀਨ ਦਿਆਲ ਅਨਾਥ ਕੋ ਨਾ। ਜਿਸ ਰਾਖੈ ਤਿਸ ਕੋਈ ਨ ਮਾਰੈ, ਸੋ ਮੂਆ ਜਿਸ ਮਨੋ ਵਿਸਾਰੈ। ਤਿਸ ਤਜ ਤਿਸ ਤਜ ਅਵਰ ਕਹਾ ਕੋ ਜਾਏ, ਸਭ ਸਰੇਖ ਨਿਰੰਜਨ ਰਾਏ। ਜੀ ਕੀ ਜੁਗ ਜਾ ਕਹਿ ਸੁਭਾਤ, ਅੰਤਰ ਬਾਰ ਜਾਨੋ ਸਾਤ। ਗੁਣ ਨਿਦਾਨ ਬੇਅੰਤ ਪਾਰ, ਨਾਨਕ ਦਾਤ ਸਦਾ ਬਲਿਹਾਰ। ਪੂਰਨ ਪੂਰੇ ਦਿਆਲ, ਸਭ ਉੱਪਰ ਹੋਵਤ ਕਿਰਪਾਲ। ਆਪਣੇ ਕਰਤਵ ਜਾਣੈ ਆਪ, ਅੰਤਰ ਜਾਮੀ ਰਹੋ ਵਿਆਪ੍ਰਤ ਪਾਲੈ। ਜੀਨ ਬਹੁ ਭਾ, ਜੋ ਚੁਰ ਚੁਰ ਸੁ ਤਿਸੈ ਧਿਆ। ਜਿਸ ਭਾਵੈ ਤਿਸ ਲੈ ਮਿਲਾਏ, ਭਗਤ ਕਰੇ ਹਰ ਕੇ ਗੁਣ ਗਾਏ। ਮਨ ਅੰਤਰ ਵਿਸ਼ਵਾਸ ਕਰ ਮਾਨਿਆ, ਕਰਨ ਹਾਰ ਨਾਨਕ ਇੱਕ ਜਾਣਿਆ। ਜਨ ਲਾਗਾ ਹਰ ਇੱਕ ਕਹਿ ਨਾਏ, ਤਿਸ ਕੀ ਆਸਨਾ ਬਿਰਥੀ ਜਾਏ। ਸੇਵਕ ਕੋ ਸੇਵਾ ਬਣਿਆਈ, ਹੁਕਮ ਬੂਝ ਪਰਮ ਪਦ ਪਾਈ। ਇਸ ਤੇ ਉੱਪਰ ਨਹੀਂ ਵਿਚਾਰ, ਜਾ ਕੇ ਮਨ ਵਸਿਆ ਨਿਰੰਕਾਰ। ਬੰਧਨ ਤੋਰ ਭਏ ਨਿਰਵੈਰ, ਅੰਦਿਨ ਪੂਜਾ ਗੁਰ ਕੇ ਪੈਰੇ। ਲੋਕ ਸੁਖੀ ਪ੍ਰਲੋਕ ਸੁਹੇਲੇ, ਨਾਨਕ ਹਰ ਪ੍ਰਭਿਆ ਪਹਿਮੇਲੇ। ਸਾ ਸੰਗਲ ਕਰੋ ਆਨੰਦ, ਗੁਣ ਗਾਵੋ ਪ੍ਰਪਰਮਾਨੰਦ। ਰਾਮ ਨਾਮ ਤਤ ਕਰੋ ਵਿਚਾਰ, ਦੁਰਲਭ ਦੇਖਾ ਕਰੋ ਉਧਾਰ। ਅੰਮ੍ਰਿਤ ਵਚਨ ਹਰ ਕੇ ਗੁਣ ਗਾਓ, ਪ੍ਰਾਨ ਤਰਨ ਕਾ ਇਹ ਸੁਭਾਵ। ਆਠ ਪੈਰ ਪ੍ਰਪੇਖੋ ਨੇਰਾ ਮਿਟੈ, ਗਿਆਨ ਬਿਨਸੈ ਅੰਧੇਰਾ। ਸੁਨ ਉਪਦੇ ਸਿਰ ਦੈ ਬਿਸਾਵ, ਮਨ ਇੱਛੇ ਨਾਨਕ ਫਲ ਪਾਵੋ। ਹਲਤ ਫਲ ਦੋਇ ਲਿਓ ਸਵਾਰ, ਰਾਮ ਨਾਮ ਮੰਤਰ ਉਰਧਾਰ। ਪੂਰੇ ਗੁਰ ਕੀ ਪੂਰੀ ਦਿਖਿਆ, ਜਿਸ ਮਨ ਵਸੈ ਤੇ ਸਾਚ ਪ੍ਰੀਖਿਆ। ਮੰਤਰ ਨਾਮ ਜਪੋ ਲਿਵਲਾਏ, ਦੁਖ ਦਰਦ ਮਨ ਤੇ ਪਹੁੰਚਾਏ। ਸਚ ਵਾਪਾਰ ਕਰੋ ਵਾਪਾਰੀ, ਦਰਗਹ ਨਿਬਹਿ ਕੇਪ ਤੁਮਾਰੀ। ਇੱਕਾ ਟੇਕ ਰੱਖੋ ਮਨ ਵਾਏ, ਨਾਨਕ ਪਹੁਰ ਨਾਇਆ ਵਹਿ ਜਾਏ। ਤਿਸਤੇ ਦੂਰ ਕਹਾ ਕੋ ਜਾਏ, ਉਗਰੈ ਰਾਖਣ ਹਾਰ ਧਿਆਏ। ਨਿਰਭੁਜ ਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ। ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ, ਨਾਮ ਜਪਤ ਮਨ ਹੋ ਸੁਖ। ਚਿੰਤਾ ਜੈ ਮਿਟੈ ਅਹੰਕਾਰ, ਤਿਸ ਜਨ ਕੋ ਕੋਇ ਨ ਪਹੁੰਚਣਾਰ। ਸਿਰ ਉਪਰ ਢਾਡਾ ਗੁਰਸੂਰਾ, ਨਾਨਕ ਤਾਕੇ ਕਾਰਜ ਪੂਰਾ। ਮਤਪੂਰੀ ਅਮਰ ਜਾ ਕੇ ਦ੍ਰਿਸ਼ਟ ਅਮ੍ਰਿਤ, ਮਤਪੂਰੀ ਅਮਰ ਜਾ ਕੇ ਦ੍ਰਿਸ਼ਟ। ਦਰਸ਼ਨ ਪੇਖਤ ਉਧਰ ਸ੍ਰਿਸ਼ਟ, ਚਰਨ ਕਮਲ ਜਾ ਕੇ ਅਨੂਪ। ਸਫਲ ਦਰਸ਼ਨ ਸੁੰਦਰ ਹਰ ਰੂਪ, ਧਨ ਸੇਵਾ ਸੇਵਕ ਪਰਵਾਨ। ਅੰਤਰ ਜਾਮੀ ਪੁਰਖ ਪ੍ਰਧਾਨ, ਜਿਸ ਮਨ ਵਸੈ ਸੋਤ ਨਿਹਾਲ। ਤਾ ਕੈ ਨਿਕਟ ਨ ਆਵਤ ਕਾਲ, ਅਮਰ ਭਏ ਅਮਰਾ ਪਦ ਪਾਇਆ। ਸਾਧ ਸੰਗ ਨਾਨਕ ਹਰਿ ਧਿਆਇਆ ਸਲੋਕ, ਗਿਆਨ ਅੰਜਨ ਗੁਰ ਦੀਆ। ਗਿਆਨ ਅੰਧੇਰ ਬਿਨਾਸੁ, ਹਰ ਕਿਰਪਾ ਤੇ ਸੰਤ ਪੇਟਿਆ। ਨਾਨਕ ਮਨ ਪ੍ਰਗਾਸੁ, ਅਸ਼ਟਪਦੀ ਸੰਤ ਸੰਗੰਤਰ ਪ੍ਰਭ ਡੀਠਾ। ਨਾਮ ਪ੍ਰਭੂ ਕਾ ਲਾਗਾ ਮਿੱਠਾ, ਸਗਲ ਸਮੱਗਰੀ ਏਕ ਸਕਟਮਾਹੀ। ਅਨਿਕ ਰੰਗ ਨਾਨਾ ਦ੍ਰਿਸ਼ਟਾਹੀ, ਨਵ ਨਿਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ। ਮੈਂ ਇਸ ਕਾ ਵਿਸਰਾਮ, ਸੁਨ ਸਮਾਧਨ ਹਰ ਤੈਨਾਤ। ਕਹਿ ਨਾ ਜਾਈ ਚਰ ਬਿਸਮਾਤ, ਤਿਨ ਦੇਖਿਆ ਜਿਸ ਆਪ ਦਿਖਾਏ। ਨਾਨਕ ਤਿਰਜਨ ਸੋ ਜੀ ਪਾਏ, ਸੋ ਅੰਤਰ ਸੋ ਬਾਹਰ ਅਨੰਤ। ਘਟ ਘਟ ਵਿਆਪ ਰਿਹਾ ਭਗਵੰਤ, ਧਰਨ ਮਾਹੇ ਆਕਾਸ਼ ਪਿਆਲ। ਸਰਬ ਲੋਕ ਪੂਰਨ ਪ੍ਰਤਪਾਲ, ਬਨ ਤਿਨ ਪਰਬਤ ਹੈ ਪਾਰ ਬ੍ਰਹਮ। ਜੈਸੀ ਆਗਿਆ ਤੈਸਾ ਕਰਮ, ਪੌਣ ਪਾਣੀ ਬੈਸੰਤਰ ਮਾਹੇ। ਚਾਰ ਕੁੰਟ ਦਹਿ ਦਿਸੇ ਸਮਾਹੇ,
ਕਿਸ਼ਤੇ ਪਿੰਨ ਨਹੀਂ ਕੋਠਾਓ, ਗੁਰ ਪ੍ਰਸਾਦ ਨਾਨਕ ਸੁਖ ਪਾਓ। ਵੇਦ ਪ੍ਰਾਣ ਸਿਮਰਤ ਮੈਂ ਦੇਖ, ਸਸੀਏ ਸੂਰ ਨਖੇਤਰ ਮੈਂ ਏਕ, ਬਾਣੀ ਪ੍ਰਭ ਕੀ ਸਭ ਕੋ ਬੋਲੈ, ਆਪ ਅਡੋਲ ਨਾ ਕਬੂ ਡੋਲੈ, ਸਰਬ ਕਲਾ ਕਰ ਖੇਲੈ ਖੇਲ, ਮੋਲ ਨਾ ਪਾਈਐ ਗੁਣ ਹੈ ਅਮੋਲ, ਸਰਬ ਜੋਤ ਮੈਂ ਜਾ ਕੀ ਜੋਤ, ਧਾਰਿ ਹੋ ਸਵਾਮੀ ਓਤ ਪੋਤ, ਗੁਰ ਪ੍ਰਸਾਦ ਭਰਮ ਕਾ ਨਾਸ, ਨਾਨਕ ਦਿਨ ਮੈਂ ਇਹੋ ਵਿਸ਼ਵਾਸ, ਸੰਤ ਜਨਾ ਕਾ ਪੇਖਣ ਸਭ ਬ੍ਰਹਮ, ਸੰਤ ਜਨਾ ਕੈ ਹਿਰਦੈ ਸੁਭ ਧਰਮ, ਸੰਤ ਜਨਾ ਸੁਨੈ ਸੁਭ ਬਚਨ, ਸਰਬ ਵਿਆਪੀ ਰਾਮ ਸੰਗਰਚਨ, ਜਿਨ ਜਾਤਾ ਤਿਸ ਕੀ ਰਹਿਤ, ਸਤ ਬਚਨ ਸਾਧੂ ਸਭ ਕਹਿਤ, ਜੋ ਜੋ ਹੋਏ ਸੋਈ ਸੁਖ ਮਾਨੈ, ਕਰਨ ਕਰਾਵਨ ਹਾਰ ਪ੍ਰਭ ਜਾਨੈ, ਅੰਤਰ ਵਸੇ ਬਾਹਰ ਪੀਓ ਹੀ, ਨਾਨਕ ਦਰਸ਼ਨ ਦੇਖ ਸਭ ਹੋਈ, ਆਪ ਸਤ ਕੀਆ ਸਭ ਸਤ, ਤਿਸ ਪ੍ਰਭ ਤਿਸ ਸਗਲੀ ਉਤਪਤ, ਤਿਸ ਭਾਵੈ ਤਾਂ ਕਰੇ ਵਿਸਤਾਰ, ਤਿਸ ਭਾਵੈ ਤਾਂ ਇੱਕ ਅੰਕਾਰ, ਅਨਿਕਲਾ ਲਖੀ ਨੈ ਜਾਏ, ਜਿਸ ਭਾਵੈ ਤਿਸਲੇ ਮਿਲਾਏ, ਕਵਨ ਨਿਕਟ ਕਵਨ ਕਹੀਐ ਦੂਰ, ਆਪੇ ਆਪਾ ਭਰਪੂਰ, ਅੰਤਰ ਗਜ ਸਾਫ ਜਿਨਾਏ, ਨਾਨਕ ਤਿਜਨ ਆਪ ਬੁਝਾਏ, ਸਰਭੂਤਾ ਵਰਤਾਰਾ, ਸਰਵ ਨੈਨਾ ਭਿਕਨਾਰਾ, ਸਗਲ ਸਮੱਗਰੀ ਜਾ ਕਾ ਤਨ ਆਪਣ, ਜਾ ਸਾਪ ਹੀ ਸੁਨਾ, ਆਵਣ ਜਾਣੇ ਖੇਲ ਬਨਾਇਆ, ਗਿਆਕਾਰੀ ਕਿੰਨੀ ਮਾਇਆ, ਸਭ ਕੈ ਮਦ ਲਿਪਤੋ ਰਹੇ, ਜੋ ਕਿਛ ਕਹਿਣਾ ਸੋ ਆਪੇ ਕਹਿ, ਆਗਿਆ ਆਵੇ ਆਗਿਆ ਜਾਏ, ਨਾਨਕ ਜਾ ਭਾਵੈ ਤਾਂ ਲੈ ਸਮਾਏ, ਇਸਤੇ ਹੋਏ ਸੁਨਾਹੀ ਬੁਰਾ ਉਰੈ, ਕਹੋ ਕਿਨੈ ਕਛ ਕਰਾ, ਆਪ ਭਲਾ ਕਰ ਤੂੰ ਤਤ ਨਿੱਕੀ, ਆਪੇ ਜਾਣੇ ਆਪਣੇ ਜੀ ਕੀ, ਆਪ ਸਾਚ ਧਾਰੀ ਸਭ ਸਾਚ, ਓਤ ਪੋਤ ਆਪਣ ਸੰਗਰਾਚ, ਤਾਂ ਕੀ ਗਤ ਮਿਤ ਕਹੀ ਨਾ ਜਾਏ, ਦੁਸਰ ਹੋਏ ਤਾਂ ਸੋਝੀ ਪਾਏ, ਜਿਸਕਾ ਕੀਆ ਸਭ ਪ੍ਰਵਾਨ, ਗੁਰ ਪ੍ਰਸਾਦ ਨਾਨਕ ਕਿਉ ਜਾਣ, ਜੋ ਜਾਣੈ ਤੇ ਸਦਾ ਸੁਖ ਹੋਏ, ਆਪ ਮਿਲਾਏ ਲੈ ਪ੍ਰਭ ਸੋਏ, ਓ ਧਨਵੰਤ ਕੁਲਵੰਤ ਪਤਵੰਤ, ਜੀਵਨ ਮੁਖ ਜਿਸ ਰਿਦੈ ਭਗਵੰਤ, ਧਨ ਧਨ ਧਨ ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਰਾਇਆ, ਜਨ ਆਵਨ ਕਹਿ ਸੁਆਉ, ਜਨ ਕਹਿ ਸੰਚਿਤ ਆਵੈ ਨਾਉ, ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਸਲੋਕ ਪੂਰਾ ਪ੍ਰਭ ਆਰਾਧਿਆ, ਪੂਰਾ ਜਾ ਕਾ ਨਾਉ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ ਅਸ਼ਟਪਦੀ, ਪੂਰੇ ਗੁਰ ਕਾ ਸੁਣੋ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਭੇਖ, ਸਾਧ ਸਾਧ ਸਿਮਰੋ ਗੋਬਿੰਦ, ਮਨ ਅੰਤਰ ਕੀਰਤ ਰਹਿ ਚਿੰਦ, ਵਾਸਨੇ ਤਿਆਗੋ ਤਰੰਗ, ਸੰਤ ਜਨਾ ਕੀ ਧੂਰ ਮਨ ਮੰਗ, ਆਪ ਛੋੜ ਬੇਨਤੀ ਕਰੋ, ਸਾਧ ਸੰਗ ਅਗਨ ਸਾਗਰ ਤਰੋ, ਹਰ ਤਨ ਕੇ ਪਰਲਿਓ ਭੰਡਾਰ, ਨਾਨਕ ਗੁਰਪੂਰੇ ਨਮਸਕਾਰ। ਖੇਮ ਕੁਸ਼ਲ ਸਹਿਜਾਨੰਦ, ਸਾਧ ਸੰਗ ਭਜ ਪਰਮਾਨੰਦ, ਨਰਕ ਨਿਵਾਰ ਉਧਾਰੋ ਜੀਉ, ਗੁਣ ਗੋਬਿੰਦ ਅੰਮ੍ਰਿਤ ਰਸ ਪੀਓ, ਚਿਤ ਚਿਤਵੋ ਨਾਰਾਇਣ ਏਕ, ਏਕ ਰੂਪ ਜਾ ਕੇ ਰੰਗ ਅਨੇਕ, ਗੋਪਾਲ ਦਮੋਦਰ ਦੀਨ ਦਿਆਲ, ਦੁਖ ਭੰਜਨ ਪੂਰਨ ਕਿਰਪਾਲ, ਸਿਮਰ ਸਿਮਰ ਨਾਮ ਬਾਰੰਬਾਰ, ਨਾਨਕ ਜੀ ਕਾ ਇਹ ਆਧਾਰ, ਉੱਤਮ ਸਲੋਕ ਸਾਧ ਕੇ ਬਚਨ, ਅਮਲੀ ਕਲਾ ਲੇ ਰਤਨ, ਸੁਣਤ ਕਮਾਵਤ ਹੋ ਤੁਧਾਰ, ਆਪ ਤਰੈ ਲੋਕੈ ਨਿਸਤਾਰ, ਸਫਲ ਜੀਵਨ ਸਫਲਤਾ ਕਾ ਸੰਗ, ਜਾ ਕੈ ਮਨ ਲਾਗਾ ਹਰ ਰੰਗ, ਜੈ ਜੈ ਸਬਦਨਾਦ ਵਾਜੈ, ਸੁਣ ਸੁਣ ਅੰਦ ਕਰੇ ਪ੍ਰਭ ਗਾਜੈ, ਪ੍ਰਗਟੇ ਗੋਪਾਲ ਮਹਾਂਤ ਕੈ ਮਾਥੇ, ਨਾਨਕ ਕੁਦਰੇ ਤਿਨ ਕੈ ਸਾਥੇ, ਚਰਨ ਜੋਗ ਸੁਨ ਚਰਨੀ ਆਏ, ਕਰ ਕਿਰਪਾ ਪ੍ਰਭਾ ਮਿਲਾਏ, ਮਿਟ ਗਏ ਬੈਰ ਭਏ ਸਬਰੇ, ਨਮ੍ਰਿਤ ਨਾਮ ਸਾਧ ਸੰਗ ਲੈਨ, ਸੁਪ੍ਰਸੰਨ ਭਏ ਗੁਰਦੇ, ਪੂਰਨ ਹੋਈ ਸੇਵਕ ਕੀ ਸੇਵ, ਆਲ ਜੰਜਾਲ ਵਿਕਾਰ ਤੇ ਰਹਿਤੇ, ਰਾਮ ਨਾਮ ਸੁਨ ਰਸਨਾ ਕਹਿਤੇ, ਹਰ ਪ੍ਰਸਾਦ ਦਇਆ ਪ੍ਰਭਧਾਰੀ, ਨਾਨਕ ਨਿਭਰੀ ਖੇਪ ਹਮਾਰੀ, ਪ੍ਰਭ ਕੀ ਉਸਤਤ ਕਰੋ ਸੰਤ ਵੀਰ, ਸਾਵਧਾਨੀ ਕਾਗਰ ਚੀਰ, ਸੁਖਮਨੀ ਸਹਿਜ ਗੋਬਿੰਦ ਗੁਨਾਮ, ਜਿਸ ਮਨ ਵਸੈ ਸੁਹੋਤ ਨਿਧਾਨ, ਸਰਬ ਇੱਛਾ ਤਾਂ ਕੀ ਪੂਰਨ ਹੋਏ, ਪ੍ਰਧਾਨ ਪ੍ਰਭ ਪ੍ਰਗਟ ਸਭ ਲੋਏ, ਸਭ ਤਿਉਜ ਪਾਏ ਅਸਥਾਨ, ਬਹੁਰ ਨਾ ਹੋਵੈ ਆਵਣ ਜਾਨ, ਹਰ ਤਨ ਖਾਟ ਚੱਲਿਆ ਜਨ ਸੋਏ, ਨਾਨਕ ਜਿਸੈ ਪ੍ਰਾਪਤ ਹੋਏ, ਖੇਮ ਸਾਂਤ ਰਿਧ ਨਵ ਨਿਧ, ਬੁੱਧ ਗਿਆਨ ਸਰਬ ਤੈ ਸਿੱਧ, ਵਿਦਿਆ ਤਪ ਜੋਗ ਪ੍ਰਭ ਧਿਆਨ, ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ, ਚਾਰ ਪਦਾਰਥ ਕਮਲ ਪ੍ਰਗਾਸ, ਸਭ ਕੈ ਮਦ ਸਗਲ ਤੇ ਉਦਾਸ, ਸੁੰਦਰ ਚਤੁਰ ਤਤ ਕਾ ਬੇਤਾ, ਸੁੰਦਰ ਸੀ ਇਕ ਦ੍ਰਿਸ਼ਟੇਤਾ, ਏ ਫਲ ਕਿਸ ਜਨ ਕੈ ਮੁਖ ਭਨੇ, ਗੁਰੂ ਨਾਨਕ ਨਾਮ ਬਚਨ ਮਨ ਸੁਨੇ, ਇਹੋ ਨਿਦਾਨ ਜਪੈ ਮਨ ਕੋਏ, ਸਭ ਜੁਗ ਮੈਂ ਤਾ ਕੀ ਗਤ ਹੋਏ, ਗੁਣ ਗੋਬਿੰਦ ਨਾਮ ਧੁਨ ਬਾਣੀ, ਸਿਮਰਤ ਸ਼ਾਸਤਰ ਵੇਦ ਵਖਾਣੀ, ਸਗਲ ਮਤਾਂਤ ਕੇਵਲ ਹਰਨਾਮ, ਗੋਬਿੰਦ ਭਗਤ ਕੈ ਮਨ ਵਿਸ਼ਰਾਮ, ਕੋਟ ਅਪਰਾਧ ਸਾਧ ਸੰਗ ਮਿਟੈ, ਸੰਤ ਕਿਰਪਾ ਤੇ ਜਮ ਤੇ ਛੁਟੈ, ਜਾ ਕੈ ਮਸਤ

ਤਾਲਿਆ ਕਹੇ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੇ ਜਨਮ ਜੂਏ ਹਾਰਿਆ ਜੀ ਉਹ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀ ਉਹ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੇ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੇ ਖੱਟਿਆ ਭਲੇ ਸੇਵਣ ਜਾਰੇ ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦੇ ਧਿਆਏ ਅੰਤਰ ਆਤਮੈ ਸੰਭਾਲੇ ਆਪ ਛੱਡ ਸਦਾ ਰਹੇ ਪਰਣੈ ਗੁਰ ਬਿਨ ਅਵਰ ਨਾ ਜਾਣੈ ਕੋਏ ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵੇ ਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛੋ ਬਬੇਕੀਆਂ ਜਾਏ ਅਨੇਕ ਜੂਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰ ਸ਼ਬਦ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵ ਉਹ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵਹੋ ਸੱਚੀ ਬਾਣੀ ਬਾਣੀ ਤਾਂ ਗਾਵ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਬਿਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪੇ ਹੋ ਸਾਰਿੰਗ ਪਾਣੀ ਕਹੇ ਨਾਨਕ ਸਦਾ ਗਾਵਹੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਝੋ ਹੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰਹਿ ਰਸਨਾ ਕਹਿਆ ਕਛੂ ਨ ਜਾਣੀ ਚਿਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪਏ ਰਵਾਣੀ ਕਹੇ ਨਾਨਕ ਸਤਿਗੁਰੂ ਬਾਝੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹ ਹੋਆ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਓ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸਿਵ ਸਕਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਏਕਸ ਸਿਉ ਲਿਵ ਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸ਼ਾਸਤਰ ਪੁਨ ਪਾਪ ਵਿਚਾਰ ਦੇ ਤਤੈ ਸਾਰ ਨਾ ਜਾਣੀ ਤਤੈ ਸਾਰ ਨਾ ਜਾਣੀ ਗੁਰੂ ਬਾਝੋ ਤਤੈ ਸਾਰ ਨਾ ਜਾਣੀ ਤਿਹ ਗੁਣੀ ਸੰਸਾਰ ਭ੍ਰਮ ਸੁਤਾ ਸੁਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ।

ਜੀ ਮਤ ਪਤ ਦੇ ਰਾਖੇ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਸਿੱਖ ਪੰਥ ਨੂੰ ਵਿਛੋੜਿਆ ਗਿਆ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ।

ਸਤਿਗੁਰ ਸਰਬ ਕਲਾ ਭਰਪੂਰ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰ ਹੈ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਤਿਲੋ ਖੁੱਲੇ ਦਰਸ਼ਨ ਦੀਦਾਰ ਬਖਸ਼ ਰਹੇ ਹੋ ਸਤਿਗੁਰੂ ਜੀ ਆਪ ਜੀਆਂ ਦੀ ਪਾਵਨ ਟਹਿਲ ਸੇਵਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ ਅੱਗੇ ਤੋਂ ਸੁਮਤ ਬਖਸ਼ਿਸ਼ ਕਰਨੀ ਸਤਿਗੁਰੂ ਜੀ ਆਪ ਜੀਆਂ ਦੇ ਪਾਵਨ ਅਸਥਾਨ ਸਿੱਖ ਗੁਰਦੁਆਰਾ ਸਨਹੋਜੇ ਵਿਖੇ ਮਹਾਰਾਜ ਜੀ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਦੇ ਵਿੱਚ ਸਤਿਗੁਰੂ ਜੀ ਸੰਪੂਰਨ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਏ ਉਪਰੰਤ ਨਿਤਨੇਮ ਦੀਆਂ ਪੰਜ ਬਾਣੀਆਂ ਦੇ ਪਾਠ ਹੋਏ ਬਾਣੀ ਪੜ੍ਹਦਿਆਂ ਸੁਣਦਿਆਂ ਸੇਵਾ ਕਰਦਿਆਂ ਵਿਚਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ ਜੀ ਬਾਣੀ ਸੋਧ ਕੇ ਸੱਚਖੰਡ ਦਰ ਪ੍ਰਵਾਨ ਕਰ ਲੈਣੀ ਬਾਣੀ ਦਾ ਭਾਵ ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਬਾਣੀ ਅਨੁਸਾਰ ਜੀਵਨ ਬਖਸ਼ਿਸ਼ ਕਰਨਾ ਸਤਿਗੁਰੂ ਜੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਉਣਾ ਸਿੱਖੀ ਸਿੱਧਕ ਕੇਸਾਂ ਸਵਾਸਾਂ ਸੰਗ ਨਿਭਾਉਣਾ ਦਾਰਾਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਸਭ ਦੀ ਹਾਜ਼ਰੀ ਲੇਖੇ ਲਾਓ ਸਤਿਗੁਰੂ ਜੀ ਦਰੋਂ ਘਰੋਂ ਸਿੱਖੀ ਸਿੱਧਕ ਭਰੋਸਾ ਨਾਮ ਦੀਆਂ ਦਾਤਾਂ ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਅੰਮ੍ਰਿਤ ਵੇਲੇ ਤੋਂ ਲੈ ਕੇ ਮਹਾਰਾਜ ਜੀ ਜੋ ਜੋ ਸੰਗਤਾਂ ਆਪ ਜੀਆਂ ਨੂੰ ਸਤਿਗੁਰੂ ਜੀ ਦਰਸ਼ਨ ਭੇਟਾ ਹੋਈ ਹੈ ਮਹਾਰਾਜ ਜੀ ਗੁਰਮਤ ਅਨੁਸਾਰ ਸਭਨਾਂ ਦੀਆਂ ਭਾਵਨਾਵਾਂ ਪੂਰੀਆਂ ਕਰਨੀਆਂ ਜੋ ਸੰਗਤਾਂ ਘਰਾਂ ਦੇ ਵਿੱਚ ਬੈਠ ਕਰਕੇ ਮਹਾਰਾਜ ਜੀ ਆਪ ਜੀਆਂ ਦੀ ਯਾਦ ਵਿੱਚ ਜੁੜੀਆਂ ਨੇ ਤਿਨਾਂ ਦੀ ਅਰਦਾਸ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ ਨਾਮ ਦਾ ਪ੍ਰਗਾਸ਼ ਕਰਨਾ ਦੁੱਖਾਂ ਦਾ ਨਾਸ ਕਰਨਾ ਬੱਚਿਆਂ ਨੂੰ ਤੰਦਰੁਸਤੀ ਵਿੱਦਿਆ ਦਾ ਦਾਨ ਸਤਿਗੁਰੂ ਜੀ ਬਾਣੀ ਅਤੇ ਬਾਣੀ ਦੇ ਨਾਲ ਜੋੜ ਲੈਣਾ ਸਤਸੰਗਤ ਦੇ ਨਾਲ ਰਲਾ ਲੈਣਾ ਮਹਾਰਾਜ ਜੀ ਦਰ ਘਰ ਦੇ ਟਹਿਲੀਆਂ ਨੂੰ ਤੰਦਰੁਸਤੀ ਬਖਸ਼ਿਸ਼ ਕਰਨੀ ਭੈ ਭਾਵਨੀ ਸਦਕਾ ਸਤਿਗੁਰੂ ਜੀ ਆਪਣੀ ਸੇਵਾ ਕਰਨ ਦੇ ਲਾਹੇ ਪ੍ਰਦਾਨ ਕਰਨੇ ਸਤਿਗੁਰੂ ਜੀ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਚਾਰ ਪੈਰ ਰਹਿਣ ਸੁੱਖ ਦੀ ਬਤੀਤ ਕੀਤੀ ਆਇਆ ਚਾਰ ਪੈਰ ਦਿਨ ਆਪਣੀ ਯਾਦ ਵਿੱਚ ਸੁੱਖ ਦੇ ਨਾਲ ਬਤੀਤ ਕਰਾਉਣਾ ਸਰਬੱਤਰ ਸੰਗਤ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਸਤਿਗੁਰੂ ਜੀ ਆਪ ਜੀਆਂ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕੜਾਹ ਪ੍ਰਸ਼ਾਦੀ ਦੇਗ ਹਾਜ਼ਰ ਹੈ ਆਪ ਜੀ ਕਿਰਪਾਲਤਾ ਕਰਕੇ ਭੋਗ ਲਾਓ ਜੀ ਭੋਗ ਲੱਗਾ ਸ਼ੀਤ ਪ੍ਰਸ਼ਾਦ ਸਾਧ ਸੰਗਤ ਦੇ ਰਸਨੀ ਯੋਗ ਹੋਵੇ ਜੋ ਛਕੇ ਸੋ ਆਪ ਜੀਆਂ ਦਾ ਨਾਮ ਜਪੇ ਜਿਨ੍ਹਾਂ ਭੰਡਾਰਿਆਂ ਚੋਂ ਰਸਤਾਂ ਬਸਤਾਂ ਹਾਜ਼ਰ ਹੋਈਆਂ ਭੰਡਾਰੇ ਭਰਪੂਰ ਕਰਨੇ ਕਾਲ ਕੰਟਕ ਚੂਰ ਕਰਨੇ ਰਸਤਾਂ ਦਰਗਾਹੋਂ ਭੇਜਣੀਆਂ ਮਹਾਰਾਜ ਜੀ ਕਰੋ ਕਿਰਪਾ ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਅਗਲੇ ਦੀਵਾਨ ਸਜਾਉਣ ਦੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ, ਘਰ ਦੂਜਾ। ਮਾਤ ਗਰਭ ਮੈਂ ਆਪਨ ਸਿਮਰਨ ਦੇ, ਤਹਿ ਤੁਮ ਰਾਖਨ ਹਾਰੇ, ਪਾਵਕ ਸਾਗਰ ਅਥਾ ਲਹਿਰ ਮਹਿ, ਤਾਰ ਹੋ ਤਾਰਨ ਹਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਅੰਮ੍ਰਿਤ ਵੇਲੇ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਸਾਰੇ ਹੀ ਤੰਤਾਂ ਦੇ ਯੋਗ ਹੋ ਜੋ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੀਆਂ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਨੇ। ਸਤਿਗੁਰੂ ਜੀ ਰਹਿਮਤ ਕਰਨ, ਆਪ ਸਭਨਾਂ ਜੀਆਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਕੇ ਦਰ ਘਰ ਤੋਂ ਸਿੱਖੀ ਸਿੱਧਕ ਭਰੋਸਾ ਨਾਮ ਦੀਆਂ ਦਾਤਾਂ, ਤੰਦਰੁਸਤੀ ਦੀਆਂ ਦਾਤਾਂ ਬਖਸ਼ਦੇ ਹੋਏ ਸਤਿਗੁਰੂ ਜੀ ਆਪਣੇ ਪਾਵਨ ਚਰਨ ਕਮਲਾਂ ਦੇ ਨਾਲ ਜੋੜ ਕੇ ਰੱਖ ਲੈਣ, ਤਾਂ ਜੋ ਲੋਕ ਸੁਖੀ, ਪਰਲੋਕ ਵੀ ਸੁਹੇਲਾ ਹੋ ਜਾਵੇ। ਹੁਣ ਸਮਾਂ ਹੋਇਆ ਹੈ ਰੋਜ਼ਾਨਾ ਦੇ ਨਿਯਮ ਅਨੁਸਾਰ ਸ੍ਰੀ ਆਸਾ ਜੀ ਦੇ ਵਾਰ ਦੇ ਕੀਰਤਨ ਪ੍ਰਾਰੰਭ ਹੋਣਗੇ। ਗੁਰੂ ਘਰ ਦੇ ਹਜ਼ੂਰੀ ਰਾਗੀ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਲਹਿਰੀ ਜੀ ਦਾ ਕੀਰਤਨੀ ਜਥਾ ਆਪ ਜੀਆਂ ਨੂੰ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕਰਾਉਣਗੇ। ਆਪ ਜੀਆਂ ਨੇ ਇਕਾਗਰਤ ਸਹਿਤ ਗੁਰੂ ਕੀ ਬਾਣੀ ਦੇ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਮਹੱਲਾ ਦੂਜਾ
1: ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਮਾਓ ਸਿੱਖ ਨਾ ਹੁਕਮ ਸਮਾਇ ਲੈ ਇੱਕ ਨਾ ਹੁਕਮ ਕਰੇ ਵਿਨਾਸ ਇੱਕ ਨਾ ਭਾਣੇ ਕੱਢ ਲੈ ਇੱਕ ਨਾ ਮਾਇਆ ਵਿੱਚ ਨਿਵਾਸ ਪਏ ਆਖ ਨਾ ਜਾ ਪਈ ਜੇ ਕਿਸੇ ਆਲੇ ਰਾਸ ਨਾਨਕ ਗੁਰਮੁਖ ਜਾਣੀਐ ਜਾ ਕੋ ਆਪ ਕਰੇ ਪਰਗਾਸ ਪੌੜੀ।

ਕੁਦਰਤ ਸਹਿ ਕੁਦਰਤ ਸੁਣੈ ਕੁਦਰਤ ਭਾਉ ਸੁਖਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਵਾਕਾਰ ਕੁਦਰਤ ਪੇਤ ਪ੍ਰਾਣ ਕਤੇਬਾਂ ਕੁਦਰਤ ਸਰ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਦੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਮਾਨ ਕੁਦਰਤ ਆਉਣ ਪਾਣੀ ਬਹਿ

ਪਹਿਲਾ ਭੈ ਵਿੱਚ ਪਵਨ ਵਹਿ ਸਦਵਾਓ ਭੈ ਵਿੱਚ ਚੱਲੇ ਲੱਖ ਦਰਿਆਓ ਭੈ ਵਿੱਚ ਅਗਨ ਕੱਢੇ ਵੇਗਾਰ ਭੈ ਵਿੱਚ ਧਰਤੀ ਦੱਬੀ ਭਾਰ ਭੈ ਵਿੱਚ ਚੰਦ ਫਿਰਿਆ ਸਿਰ ਭਾਰ।

0: ਗਾਵੇ ਰਾਜੇ
1: ਰਾਣੀਆਂ ਬੋਲੇ ਅਲਪਤਾਲ ਲਕਟਕਿਆਂ ਕੇ ਮੁੰਦਣੇ ਲਕਟਕਿਆਂ ਕੇ ਹਾਰ ਜਿਤਨ ਪਾਈਏ ਨਾਨਕਾ ਸੇਤਨ ਹੋਵੇ ਚਾਰ
2: ਗਿਆਨ ਨਾ ਗੱਲੇ ਢੂੰਡੀਏ ਕਤਨਾ ਕਰਲਾ ਸਾਰ ਕਰਮ ਲੈ ਤਾਂ ਪਾਈਏ ਔਰ ਇੱਕ ਮਤ ਹੁਕਮ ਖੁਆਰ ਪੌੜੀ ਨਦਰ ਕਰੇ

0: ਗੁਣਵੰਤਿਆਂ ਪਾਛਾਰ ਮੁਹੱਲਾ ਪਹਿਲਾ
1: ਮਿੱਟੀ ਮੁਸਲਮਾਨ ਕੀ ਪੀੜੇ ਪਈ ਘੁਮਿਆਰ ਘੜ ਭਾਂਡੇ ਟਾਂਕੀਆਂ ਜਲਦੀ ਕਰੇ ਪੁਕਾਰ ਜਲ ਜਲ ਰੋਈ ਉਪੜੀ ਚਾਂਚੜ ਪਵੇਂਗਿਆਰ ਨਾਨਕ ਜਿਨ ਕਰਤਾ ਕਾਰਨ ਕੀਆ ਸੋ ਜਾਣੇ ਕਰਤਾਰ ਪੌੜੀ ਬਿਨ ਸਤਿਗੁਰ ਕਨੇ

ਸੱਚਾ ਵੇਖੈ ਸੋਏ, ਸਭ ਨਿਸ਼ਾਲਾ ਮਾਰੀਆਂ ਕਰਤਾ ਕਰੇ ਸੋਏ। ਅੱਗੇ ਜਾਤ ਨਾ ਜੋਰ ਹੈ ਅੱਗੇ ਜੀਓ ਨਵੇਂ, ਜਿਨ ਕੀ ਲੈ ਕੇ ਪਤ ਪਵੇ, ਚੰਗੇ ਸੇ ਹੀ ਕੇ ਪੌੜੀ ਤੁਰ ਕਰਮ ਜਨਕ ਉਤ ਪਾਇਆ।

0: ਨਾਨਕ ਤਾਉ ਮੁਖ ਅੰਦਰ ਪਾਹੇ।
1: ਜਜਮੈ ਜੋਰ ਛਲ ਚਿੰਦਰਾ ਉਲਕਾਨ ਕ੍ਰਿਸ਼ਨ ਜਾਦਮ ਭਇਆ, ਪਾਰ ਜਾਤ ਗੋਪੀ ਲੈ ਆਇਆ, ਬਿੰਦਰਾ ਬਨ ਮੈਂ ਰੰਗ ਕੀਆ। ਕਲ ਮੈਂ ਵੇਦ ਥਰਬਣ ਹੂਆ ਨਾ, ਖੁਦਾਈ ਅਲੋ ਭਇਆ, ਨੀਲ ਬਸਤਰ ਲੈ ਕੱਪੜੇ ਪਹਿਰੇ, ਤੁਰ ਪਠਾਣੀ ਅਮਲ ਕੀਆ। ਚਾਰੇ ਵੇਦ ਹੋਏ ਸਚਾਰ, ਪੜ੍ਹੇ ਗੁਣੇ ਤਿੰਨ ਚਾਰ ਵਿਚਾਰ, ਭਾਵ ਭਗਤ ਕਰਨੀ ਸਦਾ ਤੌਰਾਨ ਮੁਖੰਤਨ ਪਾਏ ਪੌੜੀ ਸਤਿਗੁਰੂ।

0: ਤਾ ਪਹਿਲਾ ਆਪੇ ਭਾਂਡੇ ਸਾਜਿਆ ਨਾਪੇ ਪੂਰਨ ਦੇ ਇੱਕ ਨੀ ਦੁੱਧ ਸਮਾਈਏ ਇੱਕ ਚੁੱਲ੍ਹੇ ਰਹਿਣ ਚੜੇ ਇੱਕ ਨਿਹਾਲੀ ਪੈ ਸਵਨ ਇੱਕ ਉੱਪਰ ਰਹਿਣ ਖੜੇ ਦਿਨਾ ਸਵਾਰੇ ਨਾਨਕਾ ਜਿਨ ਕੋ ਨਦਰ ਕਰੇ ਮਹੱਲਾ ਦੂਜਾ
1: ਆਪੇ ਸਾਜੇ ਕਰੇ।

ਪਰਮਜੀਤ ਸਿੰਘ ਜੀ ਪਾਸੋਂ ਪਾਵਨ ਪਵਿੱਤਰ ਮੁੱਖ ਵਾਕ ਦੀ ਕਥਾ ਸਰਵਨ ਕਰੀਏ ਜੀ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੁਸੀ ਭੀ ਸਚ ਜਿਸਕੇ ਸਿਰ ਉਪਰ ਤੂੰ ਸਵਾਮੀ ਸੋ ਦੁੱਖ ਕੈਸਾ ਪਾਵੈ ਬੋਲ ਨ ਜਾਣੈ ਮਾਇਆ ਮਦ ਮਤਾ ਮਰਣਾ ਚੀਤ ਨ ਆਵੈ ਮੇਰੇ ਰਾਮ ਰਾਇ ਤੂੰ ਸੰਤਾਂ ਕਾ ਸੰਤ ਤੇਰੈ ਤੇਰੇ ਸੇਵਕ ਕੋ ਭਉ ਕਿਛ ਨਹੀਂ ਜਮ ਨਹੀਂ ਆਵੈ ਨਿਰੈ ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨ ਨਾ ਸਕੋ ਤੂੰ ਠਾਕੁਰ ਊਚ ਭਗਵਾਨਾ ਮੈਂ ਹਰ ਹਰ ਨਾਮ ਧਰ ਸੋਈ ਜਿਉਂ ਭਾਵੈ ਤੂੰ ਰੱਖ ਮੇਰੇ ਸਾਹਿਬ ਮੈਂ ਤੁਝ ਬਿਨ ਅਵਰ ਨਾ ਕੋਈ ਜੋ ਹਮਰੀ ਬਿਦਹੋਤੀ ਮੇਰੇ ਸਤਿਗੁਰਾਂ ਸਾਬਿਦ ਤੁਮ ਹਰ ਜਾਣ ਹੋਆ ਪੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਿਗੁਰ

ਜਿਤ ਮਿਲੇ ਚੁੱਕੈ ਸਭ ਸੋਗ ਸੰਤਾਪੇ, ਨਾਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ, ਪ੍ਰਣਵਤ ਨਾਨਕ ਤਿਨ ਕੀ ਸਰਣਾ, ਜਿਨ ਤੂੰ ਨਾਹੀ ਵਿਸਰਿਆ, ਅਮਾ ਦ੍ਰਿਸ਼ਟ ਸਭ ਕਰੇ ਹਰੇ ਅਗ ਪਾਪ ਸਕਲ ਮਲ, ਕਾਮ ਕ੍ਰੋਧ ਅਰ ਲੋਭ ਮੋਹ, ਵਸ ਕਰੇ ਸਬੇ ਬਲ, ਸਦਾ ਸੁਖ ਮਨ ਵਸੈ, ਦੁਖ ਸੰਸਾਰ ਖੋਵੈ, ਗੁਰ ਨਵ ਨਿਧ ਦਰਿਆਓ, ਜਨਮ ਹਮ ਕਾਲ ਖੋਤੁਵੈ, ਸੁਕਹੋ ਟਲ ਗੁਰ ਸੇਵੀਐ, ਅਹਨਸ ਸਹਿਜ ਸਬਾਏ, ਦਰਸਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਇ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਘਰ ਦੂਜਾ, ਮਾਤ ਗਰਭ ਮਹਿ ਆਪਣ ਸਿਮਰਨ ਦੇ, ਤਹਾ ਤੁਮ ਰਾਖਣ ਹਾਰੇ, ਪਾਵਕ ਸਾਗਰ ਅਥਾਹ ਲਹਿਰ ਮਹਿ, ਤਰਹ ਤਾਰਨ ਹਾਰੇ, ਮਾਤ ਗਰਭ ਮਹਿ ਆਪਣ ਸਿਮਰਨ ਦੇ, ਤਹ ਤੁਮ ਰਾਖਣ ਹਾਰੇ, ਪਾਵਕ ਸਾਗਰ ਅਥਾਹ ਲਹਿਰ ਮਹਿ, ਤਰਹ ਤਾਰਨ ਹਾਰੇ, ਮਾਧੋ ਤੂੰ ਠਾਕੁਰ ਸਿਰ ਮੋਰਾ, ਇਹਾ ਉਹਾ ਤੁਹਾਰੋ ਤੋਰਾ, ਰਹਾਉ ਕਿਤੇ ਕੌ ਮਿਲ ਰਹਿ ਸਮਨ, ਕਰਨ ਹਾਰ ਤ੍ਰਿਣ ਜਨ, ਤੂੰ ਦਾਤਾ ਮਾਂਗਨ ਕੌ ਸਗਲੀ, ਦਾਨ ਦੇ ਪ੍ਰਭ ਭਨ, ਖਿਨ ਮਹ ਅਵਰ ਖਿਨ ਮਹ ਅਵਰਾ, ਅਚਰਜ ਚਲਤ ਤੁਮਾਰੇ, ਰੂੜੋ ਗੂੜੋ ਗਹਿਰ ਗੰਭੀਰੋ, ਉਚੋ ਅਗਮ ਅਪਾਰੇ, ਸਾਧ ਸੰਗ ਜੋ ਤੁਮਹਿ ਮਿਲਾਇਓ, ਤੋ ਸੁਣੀ ਤੁਮਾਰੀ ਬਾਣੀ, ਆਨੰਦ ਭਇਆ ਪੇਖਤ ਹੀ ਨਾਨਕ, ਪ੍ਰਤਾਪ ਪੁਰਖ ਨਿਰਬਾਣੀ, ਸਾਧ ਸੰਗ ਜੋ ਤੁਮਹਿ ਮਿਲਾਇਓ, ਤੋ ਸੁਣੀ ਤੁਮਾਰੀ ਬਾਣੀ, ਆਨੰਦ ਭਇਆ ਪੇਖਤ ਹੀ ਨਾਨਕ, ਪ੍ਰਤਾਪ ਪੁਰਖ ਨਿਰਬਾਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਜਿਹੜੇ ਬੈਠੇ ਅਤਿ ਸਤਿਕਾਰਯੋਗ ਸਾਧ ਸੰਗਤ ਜੀਓ, ਵੱਡੇ ਭਾਗਾਂ ਵਾਲੇ ਹੋ, ਰੋਜ਼ਾਨਾ ਅੰਮ੍ਰਿਤ ਵੇਲੇ ਆਪਣੇ ਰਜੇਵਿਆਂ ਵਿੱਚੋਂ ਕੁਝ ਸਮਾਂ ਕੱਢ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਕੇ
ਆਪਣੇ ਇਸ ਮਨੁੱਖਾ ਜਨਮ ਨੂੰ ਸਫਲਾ ਕਰਨ ਦਾ ਉਪਰਾਲਾ ਉਦਮ ਕਰਦੇ ਹੋ। ਅੱਜ ਵੀ ਸਤਿਗੁਰਾਂ ਬਖਸ਼ਿਸ਼ ਕੀਤੀ ਸਵਾਗ ਸਮਾਂ ਸਤਿਗੁਰਾਂ ਦੀ ਮਿਹਰਾਮਤ ਸਦਕਾ ਸਾਨੂੰ ਸਾਰਿਆਂ ਨੂੰ ਸਤਸੰਗਤ ਵਿੱਚ ਜੁੜਨ ਦਾ ਨਸੀਬ ਹੈ। ਹੁਣ ਆਪ ਜੀ ਨੇ ਗੁਰੂ ਘਰ ਦੇ ਹਾਜ਼ੂਰੀ ਕੀਰਤਨੀ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਲਹਿਰੀ ਸਾਹਿਬ ਉਹਨਾਂ ਦੇ ਜਥੇ ਪਾਸੋਂ ਸੰਪੂਰਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕੀਤੇ ਨੇ। ਸਮਾਂ ਹੋਇਆ ਇਸ ਪਾਵਨ ਅਸਥਾਨ ਤੇ ਗੁਰ ਸ਼ਬਦ ਵਿਚਾਰ ਦਾ। ਅੱਜ ਅੰਮ੍ਰਿਤ ਵੇਲੇ ਮੇਰੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਪ੍ਰਕਾਸ਼ਮਨ ਹੋ ਕੇ ਜੋ ਸਾਨੂੰ ਹੁਕਮ ਦੀ ਦਾਤ ਬਖਸ਼ਿਸ਼ ਕੀਤੀ ਹੈ ਉਹ ਪਾਵਨ ਹੁਕਮ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦੀਨ ਦੁਨੀਆਂ ਦੇ ਮਾਲਕ ਸੱਚੇ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਜਿਨ੍ਹਾਂ ਦੀ ਵਡਿਆਈ ਵਿੱਚ ਪੱਟ ਸਾਹਿਬਾਨਾਂ ਨੇ ਬਚਨ ਕਹੇ ਨੇ ਜਬ ਲਓ ਨੇ ਭਾਗ ਲਲਾਰ ਉਦੈ ਤਬ ਲਓ ਭਰਮ ਤੇ ਫਿਰਤੇ ਬਹੁਤ ਆਇਓ ਕਲ ਘੋਰ ਸਮੁੰਦਰ ਮੈਂ ਬੂਢਤ ਥੇ ਕਬ ਹੂੰ ਮਿਟ ਹੈ ਨਹੀਂ ਰੇ ਪਛਤਾਇਓ ਤਤ ਵਿਚਾਰ ਯਹੇ ਮਥੁਰਾ ਜਗ ਤਾਰਨ ਕੋ ਅਵਤਾਰ ਬਣਾਇਓ ਜਪਿਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾਇਆ ਹੈ। ਜਿਨ੍ਹਾਂ ਨੇ ਆਪਣੀ ਰਸਨਾ ਦੇ ਨਾਲ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਯਾਦ ਕਰ ਲਿਆ ਨਾ ਉਹ ਗਰਭ ਜੁਨੀ ਵਿੱਚ ਨਹੀਂ ਆਉਂਦੇ। ਐਸੇ ਦੀਨ ਦਿਆਲ ਸਤਿਗੁਰੂ ਉਹਨਾਂ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਅੱਜ ਦਾ ਇਹ ਹੁਕਮ ਹੈ ਰਾਗ ਸੋਰਠ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 613 ਅਤੇ 14 ਅੰਗ ਤੇ ਸਵਾਏ ਮਾਨ ਆਓ ਗੁਰਮੁਖੋ। ਅੱਜ ਮੇਰੇ ਸਤਿਗੁਰਾਂ ਨੇ ਇਸ ਪਾਵਨ ਸ਼ਬਦ ਵਿੱਚ ਕੀ ਬਖਸ਼ਿਸ਼ ਰਹਿਮਤਾਂ ਕੀਤੀਆਂ ਨੇ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਇੱਕ ਵਾਰੀ ਮਨ ਬਿਰਤੀਆਂ ਜ਼ਰੂਰ ਇਕਾਗਰ ਕਰ ਲਈਏ ਰਸਨਾ ਦੀ ਪਵਿੱਤਰਤਾ ਵਾਸਤੇ ਮਨ ਦੀ ਇਕਾਗਰਤਾ ਵਾਸਤੇ ਇੱਕ ਵਾਰੀ ਕਰੋ ਕਿਰਪਾ ਦਿਓ ਅਸੀਸ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਫਿਰ ਬਖਸ਼ਿਸ਼ ਕਰੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਥੋੜਾ ਜਿਹਾ ਇਹਦਾ ਕੇਂਦਰੀ ਭਾਵ ਸਾਂਝਾ ਕਰ ਲਈਏ। ਇਹਦੇ ਵਿੱਚ ਸਤਿਗੁਰਾਂ ਨੇ ਜ਼ਿਕਰ ਕੀਤਾ ਹੈ ਵੀ ਪਰਮਾਤਮਾ ਉਹ ਜਿਵੇਂ ਮਾਂ ਦੇ ਪੇਟ ਵਿੱਚ ਸਾਡੀ ਰੱਖਿਆ ਕਰਦਾ ਹੈ ਨਾ ਉਸੇ ਤਰ੍ਹਾਂ ਸੰਸਾਰ ਦੇ ਵਿੱਚ ਵੀ ਰੱਖਿਆ ਕਰਨ ਵਾਲਾ। ਉਹ ਪਰਮਾਤਮਾ ਸਾਨੂੰ ਵਕਾਰਾਂ ਦੀ ਅੱਗ ਤੋਂ ਬਚਾਉਣ ਵਾਲਾ ਤੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਐਸੇ ਪਰਮਾਤਮਾ ਦੇ ਚਰਨਾਂ 'ਚ ਮੇਰੀ ਅਰਦਾਸ ਹੈ ਬੇਨਤੀ ਹੈ ਹੇ ਪਰਿਪੂਰਨ ਪਰਮਾਤਮਾ ਮੈਨੂੰ ਲੋਕ ਵਿੱਚ ਵੀ ਤੇਰਾ ਹੀ ਸਹਾਰਾ ਹੈ ਅਤੇ ਪਰਲੋਕ ਵਿੱਚ ਹੀ ਕਿਉਂਕਿ ਤੂੰ ਹੀ ਸਾਡੀ ਦੁੱਖ ਸੁੱਖ ਵੇਲੇ ਬਾਂਹ ਫੜਨ ਵਾਲਾ। ਇਹ ਪਹਿਲੀਆਂ ਪੰਗਤੀਆਂ ਕੁਝ ਰਹਾਓ ਦੀਆਂ ਪੰਗਤੀਆਂ ਵਿੱਚ ਮਹਾਰਾਜ ਜੀ ਨੇ ਐਸੀ ਬਖਸ਼ਿਸ਼ ਕੀਤੀ। ਪਹਿਲੀ ਪੰਗਤੀ ਮਹਾਰਾਜ ਜੀ ਨੇ ਇੱਥੋਂ ਆਰੰਭ ਕੀਤੀ ਮਾਤ ਗਰਭ ਮੈਂ ਆਪਣ ਸਿਮਰਨ ਦੇ ਤਹ ਤੁਮ ਰਾਖਣ ਹਾਰਿਆ। ਮਾਤ ਗਰਭ ਮਾਂ ਦੇ ਪੇਟ ਵਿੱਚ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਅਰਦਾਸ ਕਰ ਹੇ ਪਰਮਾਤਮਾ ਜਿਵੇਂ ਸਾਨੂੰ ਤੁਸੀਂ ਮਾਂ ਦੇ ਪੇਟ ਵਿੱਚ ਆਪਣੀ ਯਾਦ ਬਖਸ਼ ਕੇ ਸਿਮਰਨ ਬਖਸ਼ ਕੇ ਉੱਥੇ ਸਾਡੀ ਰੱਖਿਆ ਕੀਤੀ ਤਹ ਤੁਮ ਰਾਖਣ ਹਾਰ। ਹੁਣ ਸੰਸਾਰ ਦੇ ਵਿੱਚ ਵੀ ਬੜੀਆਂ ਅੱਗਾਂ ਬਲ ਰਹੀਆਂ ਨੇ ਕਿਰਪਾ ਕਰਕੇ ਜੇ ਉੱਥੇ ਸਾਡੀ ਰੱਖਿਆ ਕੀਤੀ ਜੇ ਨਾ ਇੱਥੇ ਵੀ ਸਾਡੀ ਰੱਖਿਆ ਕਰੋ। ਪਾਵਕ ਸਾਗਰ ਪਾਵਕ ਕਹਿੰਦੇ ਨੇ ਅੱਗ ਨੂੰ ਸਾਗਰ ਕਹਿੰਦੇ ਨੇ ਸਮੁੰਦਰ ਨੂੰ। ਇਸ ਸੰਸਾਰ ਦੇ ਵਿੱਚ ਇੱਕ ਤੇ ਪਾਣੀ ਨਾਲ ਭਰਿਆ ਲਪਾ ਲਪ ਸਮੁੰਦਰ ਹੈ ਪਰ ਇੱਕ ਭਵਜਲ ਸੰਸਾਰ ਹੈ ਜਿਹਦੇ ਵਿੱਚ ਪਾਣੀ ਨਹੀਂ ਜਿਹਦੇ ਵਿੱਚ ਅੱਗ ਭਰੀ ਪਈ ਤੇ ਅੱਗ ਦੀਆਂ
ਲਾਟਾਂ ਉੱਠ ਰਹੀਆਂ। ਮਹਾਰਾਜ ਜੀ ਕਹਿੰਦੇ ਨੇ ਹੇ ਪਰਿਪੂਰਨ ਪਰਮਾਤਮਾ, ਇਸ ਸੰਸਾਰ ਭਵਜਲ ਵਿੱਚ ਬਲ ਰਹੀਆਂ ਜਿਹੜੀਆਂ ਅੱਗ ਦੀਆਂ ਲਾਟਾਂ ਨੇ ਨਾ, ਉਹਦੇ ਵਿੱਚ ਸਾਰੇ ਮਨੁੱਖਤਾ ਸੜ ਰਹੀ ਹੈ, ਸਵਾਹ ਹੋ ਰਹੀ ਹੈ, ਕਿਰਪਾ ਕਰਕੇ ਸਾਨੂੰ ਉਸ ਅੱਗਾਂ ਤੋਂ ਬਚਾ ਲਓ। ਹੁਣ ਕਈ ਵਾਰੀ ਸਵਾਲ ਪੈਦਾ ਹੁੰਦਾ, ਕਿਹੜੀ ਅੱਗ ਹੈ ਜਿਸ ਅੱਗ ਨੇ ਬੰਦੇ ਦੇ ਜੀਵਨ ਨੂੰ ਸਾੜ ਕੇ ਸਵਾਹ ਕਰ ਛੱਡਿਆ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਆਨੰਦ ਸਾਹਿਬ ਦੇ ਵਿੱਚ ਤੁਸੀਂ ਬੋਲ ਪੜ੍ਹਦੇ ਹੋ, ਉਹ ਕਹਿੰਦੇ ਨੇ ਜਿਸ ਤਰ੍ਹਾਂ ਮਾਂ ਦੇ ਪੇਟ ਵਿੱਚ ਅੱਗ ਦੇ ਵਿੱਚ ਬੱਚੇ ਨੂੰ ਬਚਾਇਆ ਹੈ ਨਾ, ਇਸੇ ਤਰ੍ਹਾਂ ਬਾਹਰ ਵੀ ਅੱਗ ਬਲ ਰਹੀ। ਬਾਹਰ ਕਿਹੜੀ ਅੱਗ? ਜੈਸੀ ਅਗਨ ਉਧਰ ਮੈਂ ਹੈ, ਤੈਸੀ ਬਾਹਰ ਮਾਇਆ। ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਲ ਰਚਾਏ, ਜਾਤ ਇਸ ਭਾਣਾ ਤਾਂ ਜੰਮਿਆ ਪਰਿਵਾਰ ਵੇਲਾ ਪਾਇਆ। ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਦੀ ਅੱਗ ਤ੍ਰਿਸ਼ਨਾ ਦੀ ਅੱਗ, ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾ। ਇਹ ਮਾਇਆ ਜਿੱਤ ਹਰ ਵਿਸਰੇ, ਮਹੋ ਬੁਝੇ ਪਾਹੋ ਦੂਜਾ ਲਾਏ। ਇਸ ਸੰਸਾਰ ਦੇ ਵਿੱਚ ਅੱਗ ਹੈ, ਮਾਇਆ ਦੀ ਅੱਗ ਹੈ, ਕਾਮ ਦੀ ਅੱਗ ਹੈ, ਕ੍ਰੋਧ ਦੀ ਅੱਗ ਹੈ, ਲੋਭ ਦੀ ਅੱਗ ਹੈ, ਅਹੰਕਾਰ ਦੀ ਅੱਗ ਹੈ, ਇਹ ਜਿਹੜੀਆਂ ਸਾਨੂੰ ਅੱਗਾਂ ਸਾੜ ਰਹੀਆਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਇੱਕ ਰਹਿਰਾ ਸਾਹਿਬ ਦਾ ਮੈਂ ਸ਼ਬਦ ਆਵ ਸੰਗਤਾਂ ਨਾਲ ਸਾਂਝਾ ਕਰਨਾ ਚਾਹਾਂਗਾ।

ਸਾਲ ਪਹਿਲਾਂ ਤੁਸੀਂ ਪਿੱਛੇ ਚਲੇ ਜਾਓ, ਜਦੋਂ ਹਵਾਈ ਜਹਾਜ਼ ਨਹੀਂ ਸਨ ਇੰਨੀ ਤਰੱਕੀ ਦੇ ਵਿੱਚ। ਉਸ ਵੇਲੇ ਬੰਦੇ ਨੇ ਇੱਕ ਦੇਸ਼ ਤੋਂ ਦੂਸਰੇ ਦੇਸ਼ ਵਿੱਚ ਜਾਣਾ ਸੀ ਅਤੇ ਸਮੁੰਦਰਾਂ ਦੇ ਰਾਹੀਂ ਸ਼ਿਪਾਂ ਦੇ ਰਾਹੀਂ ਜਾਂਦੇ ਸੀ। ਅਤੇ ਉਹ ਸ਼ਿਪ ਜਿਹੜੇ ਅੱਜ ਵੇਖੋ, ਬੰਦੇ ਨੇ ਚਲੋ ਬੜੀ ਤਰੱਕੀ ਕੀਤੀ, ਬਹੁਤ ਬੰਦੇ ਨੂੰ ਇਹਨੇ ਦੁਨੀਆਂ ਨੂੰ ਛੋਟਾ ਕਰ ਦਿੱਤਾ। ਅੱਜ ਤੁਸੀਂ ਇੰਡੀਆ ਦੇ ਵਿੱਚੋਂ ਕੈਨੇਡਾ ਅਮੈਰੀਕਾ ਆਉਣਾ ਹੋਵੇ, ਹਵਾਈ ਜਹਾਜ਼ ਰਾਹੀਂ ਤੁਸੀਂ ਆਓ, 15-16 ਘੰਟੇ ਲੱਗਦੇ ਨੇ, 17 ਘੰਟੇ ਦੇ ਵਿੱਚ ਤੁਸੀਂ ਇੰਡੀਆ ਤੋਂ ਇਹਨਾਂ ਦੇਸ਼ਾਂ ਵਿੱਚ ਪਹੁੰਚ ਜਾਂਦੇ। ਪਰ ਜਦੋਂ ਕਿਤੇ ਸ਼ਿਪਾਂ ਰਾਹੀਂ ਆਉਣਾ ਹੁੰਦਾ ਸੀ, ਢਾਈ ਮਹੀਨੇ ਲੱਗ ਜਾਂਦੇ ਸੀ ਇਹਨਾਂ ਰਸਤਾ ਤੈਅ ਕਰਨ। ਖੈਰ, ਪਰ ਮਹਾਰਾਜ ਜੀ ਦੇ ਅੱਜ ਦੇ ਮੈਂ ਜਿਹੜਾ ਪ੍ਰਮਾਣ ਸਾਂਝਾ ਕਰ ਰਿਹਾ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਸ਼ਿਪਾਂ ਦੇ ਵਿੱਚ, ਜਹਾਜ਼ਾਂ ਦੇ ਵਿੱਚ ਬੰਦੇ ਸਵਾਰ ਹੁੰਦੇ ਨੇ, ਵੱਡੇ ਵੱਡੇ ਸਮੁੰਦਰ ਪਾਰ ਕਰ ਜਾਂਦੇ, ਦਰਿਆਵਾਂ ਨੂੰ ਬੇੜਿਆਂ ਰਾਹੀਂ ਪਾਰ ਕਰ ਜਾਂਦੇ, ਕੋਈ ਡੁੱਬਦਾ ਨਹੀਂ, ਬਹੁਤ ਘੱਟ ਕਦੀ ਕਦੀ ਖਬਰਾਂ ਸੁਣਨ ਨੂੰ ਮਿਲਦੀਆਂ ਨੇ ਵੀ ਅੱਜ ਫਲਾਣੀ ਜਗ੍ਹਾ 'ਤੇ ਸ਼ਿਪ ਜਿਹੜਾ ਸੀ ਉਹ ਪਾਣੀ ਵਿੱਚ ਸਮੁੰਦਰ ਡੁੱਬ ਗਿਆ। ਪਰ ਕਦੀ ਕਦੀ ਸਾਲਾਂ ਬਾਅਦ, ਮਹੀਨਿਆਂ ਬਾਅਦ। ਪਰ ਜਿਹੜਾ ਭਵਜਲ ਸੰਸਾਰ ਹੈ ਨਾ, ਇਹਦੇ ਵਿੱਚ ਜਿਹੜਾ ਬੰਦਾ ਹੈ ਨਾ, ਰੋਜ਼ ਡੁੱਬ ਰਿਹਾ ਜੀ, ਰੋਜ਼ ਡੁੱਬ ਰਿਹਾ, ਸਾਰੇ ਡੁੱਬ ਰਹੇ, ਕਦੀ ਕਦੀ ਕੋਈ ਪਾਰ ਲੰਘ ਜਾਂਦਾ ਬਾਹਰਲੇ ਸਮੁੰਦਰ ਦੇ ਵਿੱਚ, ਤੇ ਰੋਜ਼ ਬੰਦੇ ਪਾਰ ਹੋ ਜਾਂਦੇ ਨੇ, ਕਦੀ ਕਦੀ ਡੁੱਬਦਾ ਹੈ। ਪਰ ਭਵਜਲ ਸੰਸਾਰ ਦੇ ਵਿੱਚ ਰੋਜ਼ ਡੁੱਬ ਰਹੇ ਨੇ, ਕਦੀ ਕਦੀ ਬੰਦਾ ਪਾਰ ਹੁੰਦਾ। ਉਹ ਤੁਹਾਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਬੋਲ ਨੇ, ਤਿੱਤ ਸਰਵਰੜਾ ਆਸਾ ਮਨ ਲੱਭਣ, ਤਿੱਤ ਸਰਵਰੜਾ ਭਈਲੇ ਨਿਵਾਸਾ ਪਾਣੀ ਪਾਵਕ ਤਿੰਨੇ ਕਿਹਾ। ਸਰਵਰੜ ਪਤਾ ਕਿਹਨੂੰ ਕਹਿੰਦੇ? ਜਿਹਦੇ ਵਿੱਚ ਪਾਣੀ ਭਰਿਆ ਹੋਵੇ, ਤਲਾਬ ਜਿਹਨੂੰ ਆਪਾਂ ਕਹਿ ਦਿੰਦੇ। ਮਹਾਰਾਜ ਕਹਿਣ ਲੱਗੇ, ਆਹ ਭਵਜਲ ਸੰਸਾਰ ਦੇ ਵਿੱਚ ਇਹ ਜਿਹੜੇ ਵੱਡੇ ਵੱਡੇ ਤਲਾਬ ਨੇ ਸੰਸਾਰ ਹੈ ਨਾ, ਇਹਦੇ ਵਿੱਚ ਪਾਣੀ ਨਹੀਂ ਭਰਿਆ, ਅੱਗ ਭਰੀ ਪਈ, ਅੱਗ ਤੇ ਅੱਗ ਦੇ ਵਿੱਚ ਬੰਦੇ ਸੜ ਰਹੇ ਨੇ, ਡੁੱਬ ਰਹੇ ਨੇ। ਤਿੱਤ ਸਰਵਰੜੇ ਭਈਲੇ ਨਿਵਾਸਾ ਪਾਣੀ ਪਾਵਕ, ਪਾਣੀ ਦੀ ਜਗ੍ਹਾ ਪਾਵਕ, ਪਾਵਕ ਕਹਿੰਦੇ ਨੇ ਅੱਗ ਨੂੰ, ਅੱਗ ਬਲ ਰਹੀ ਇਸ ਭਵਜਲ ਸੰਸਾਰ ਦੇ। ਪਾਣੀ ਪਾਵਕ ਤਿੰਨੇ ਕਿਹਾ, ਪੰਕ ਜੋ ਮੋਹ ਪੱਗ ਨਹੀਂ ਚਾਲੇ, ਹਮ ਦੇਖਾਂ ਤਹ ਡੂਬੀਅਰ। ਮਹਾਰਾਜ ਕਹਿਣ ਲੱਗੇ, ਮੈਂ ਵੇਖ ਰਿਹਾ, ਸੁਣ ਨਹੀਂ ਰਿਹਾ, ਕਿਉਂਕਿ ਸੁਣੀ ਜਿਹੜੀ ਗੱਲ ਹੈ ਨਾ ਉਹ ਝੂਠੀ ਹੋ ਸਕਦੀ, ਪਰ ਜਿਹੜੀ ਬੰਦਾ ਵੇਖਦਾ ਆਪਣੇ ਅੱਖਾਂ ਦੇ ਨਾਲ ਉਹ ਕਦੀ ਝੂਠੀ ਨਹੀਂ। ਮਹਾਰਾਜ ਕਹਿਣ ਲੱਗੇ, ਹਮ ਦੇਖਾਂ ਤਹ ਡੂਬੀਅਲੇ, ਦੁਨੀਆਂ ਦੇ ਲੋਕੋ ਮੈਂ ਵੇਖ ਰਿਹਾ ਹੈ ਇਸ ਭਵਜਲ ਸੰਸਾਰ ਸਮੁੰਦਰ ਦੇ ਵਿੱਚ ਲੋਕ ਡੁੱਬ ਰਹੇ ਨੇ, ਸੜ ਰਹੇ ਨੇ, ਵਕਾਰਾਂ ਦੀ ਅੱਗ ਵਿੱਚ ਝੁਲਸ ਰਹੇ ਨੇ, ਤ੍ਰਿਸ਼ਨਾ ਦੀ ਅੱਗ ਵਿੱਚ ਬੰਦੇ ਸੜ ਰਹੇ ਨੇ। ਧੰਨ ਗੁਰੂ ਅਮਰਦਾਸ ਮਹਾਰਾਜ ਦੇ ਕਬੋਲ ਸਾਂਝਾ ਕਰਾਂ। ਗੋਇੰਦਵਾਲ ਸਾਹਿਬ ਦੀ ਧਰਤੀ ਤੇ ਮਹਾਰਾਜ ਜੀ ਉਹ ਬੋਲ ਆਪਣੀ ਰਸਨਾ ਤੋਂ ਉਚਾਰਨ ਕਰਦੇ ਪਏ ਨੇ। ਵਾਹਿਗੁਰੂ ਦੇ ਚਰਨਾਂ ਚ ਅਰਦਾਸ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿੱਤ ਦੁਆਰੇ ਉਭਰੇ ਦਿੱਤੇ ਲਿਹੋ ਵਾਹ। ਜਦੋਂ ਮਹਾਰਾਜ ਜੀ ਨੇ ਇਸ ਤਰ੍ਹਾਂ ਅਰਦਾਸ ਕੀਤੀ ਨਾ, ਜਗਤ ਜਲੰਦਾ, ਜਗਤ ਦੇ ਅਰਥ ਨੇ ਸੰਸਾਰ, ਜਲੰਦਾ ਦੇ ਅਰਥ ਨੇ ਜਲ ਰਿਹਾ, ਸੜ ਰਿਹਾ। ਸਿੱਖਾਂ ਨੇ ਸਵਾਲ ਕਰ ਦਿੱਤਾ, ਹੇ ਸਤਿਗੁਰੂ ਤੁਸੀਂ ਕਹਿੰਦੇ ਜੀ ਵੀ ਜਗਤ ਜਲੰਦਾ ਰੱਖ ਲੈ, ਜਗਤ ਸੜਦਾ ਪਿਆ ਹੈ, ਇਹਨੂੰ ਰੱਖ ਲੈ, ਪਰਮਾਤਮਾ ਬਚਾ ਲੈ, ਪਰ ਸਾਨੂੰ ਤੇ ਨਜ਼ਰ ਨਹੀਂ ਆਉਂਦਾ। ਗੋਇੰਦਵਾਲ ਸਾਹਿਬ ਦੇ ਵਿੱਚ ਧਨਾੜ ਲੋਕ ਨੇ, ਗੋਇੰਦਵਾਲ ਸਾਹਿਬ ਘੁੱਗ ਵਸ ਦਾ ਨਗਰ ਹੈ, ਇੱਥੇ ਤੇ ਕੋਈ ਸੜ ਨਹੀਂ ਰਿਹਾ। ਤੁਸੀਂ ਕਹਿੰਦੇ ਜੇ ਸਾਰਾ ਸੰਸਾਰ ਸੜ ਰਿਹਾ, ਤੇ ਮੇਰੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿਣ ਲੱਗੇ, ਭਾਈ ਇੱਕ ਹੈ ਬਾਹਰਲੀ ਅੱਗ, ਜਦੋਂ ਕਿਤੇ ਜੰਗਲਾਂ ਦੇ ਵਿੱਚ ਲੱਗਦੀ, ਜੰਗਲਾਂ ਦੇ ਜੰਗਲ ਸਾੜ ਕੇ ਸਵਾਹ ਕਰ ਦਿੰਦੀ, ਉਹ ਸਾਨੂੰ ਅੱਗ ਨਜ਼ਰ ਆਉਂਦੀ ਹੈ। ਘਰਾਂ ਦੇ ਵਿੱਚ ਚੁੱਲ੍ਹੇ ਵਿੱਚ ਤੁਸੀਂ ਅੱਗ ਬਾਲਦੇ ਹੋ, ਭੋਜਨ ਪਾਣੀ ਪਕਾਉਂਦੇ ਹੋ, ਉਹ ਸਾਨੂੰ ਅੱਗ ਨਜ਼ਰ ਆ ਰਹੀ ਹੈ, ਪਰ ਇਸ ਸਰੀਰ ਦੇ ਵਿੱਚ ਬੜੀਆਂ ਅੱਗਾਂ ਬਲ ਰਹੀਆਂ ਨੇ ਜਿਹੜੀਆਂ ਸਾਨੂੰ ਨਜ਼ਰ ਨਹੀਂ ਜੀ ਆਉਂਦੀ। ਕਿਹੜੀਆਂ ਅੱਗਾਂ ਜੀ? ਉਹ ਹੈ ਕ੍ਰੋਧ ਦੀ ਅੱਗ ਜਿਹੜੀ ਬੰਦੇ ਨੂੰ ਸਾੜ ਰਹੀ, ਲੋਭ ਲਾਲਚ ਦੀ ਅੱਗ ਜਿਹੜੀ ਬੰਦੇ ਨੂੰ ਸਾੜ ਰਹੀ, ਕਾਮ ਦੀ ਅੱਗ ਸਾੜ ਰਹੀ ਜੀ, ਮੋਹ ਦੀ ਅੱਗ ਸਾੜ ਰਹੀ। ਇੱਕ ਜਗ੍ਹਾ ਤੇ ਮਹਾਰਾਜ ਨੇ, ਧੰਨ ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ,

ਇਹ ਅੱਗਾਂ ਨੇ ਜਿਹੜੀਆਂ ਸਾੜ ਰਹੀ, ਵਕਾਰਾਂ ਦੀ ਅੱਗ ਬੰਦੇ ਨੂੰ ਸਾੜ ਰਹੀ, ਤ੍ਰਿਸ਼ਨਾ ਦੀ ਅੱਗ ਸਾੜ ਰਹੀ ਏ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿਣ ਲੱਗੇ, ਤੁਹਾਨੂੰ ਨਜ਼ਰ ਨਹੀਂ ਆਉਂਦੀ, ਸਾਨੂੰ ਨਜ਼ਰ ਆ ਰਹੀ ਇਹ ਅੱਗਾਂ ਜਿਹੜੀਆਂ ਸਾੜ ਰਹੀ, ਤੇ ਮੈਂ ਇਹਨਾਂ ਅੱਗਾਂ ਤੋਂ ਬਚਣ ਵਾਸਤੇ ਉਸ ਪਰਮਾਤਮਾ ਦੇ ਚਰਨਾਂ ਚ ਅਰਦਾਸ ਕਰ ਰਿਹਾ, ਦਾਤਿਆ ਸਾਰੇ ਸੰਸਾਰ ਨੂੰ ਬਚਾ ਲੈ, ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ, ਜਿੱਤ ਦੁਆਰੇ ਉਭਰੇ ਤੇ ਲਿਓ ਉਵਾਰ। ਇੱਕ ਹੋਰ ਪ੍ਰਮਾਣ ਸਾਂਝਾ ਕਰ, ਸਾਡੇ ਸਰੀਰ ਅੰਦਰ ਚਾਰ ਅੱਗਾਂ ਬਲ ਰਹੀਆਂ ਨੇ, ਚਾਰ ਅੱਗਾਂ, ਨਦੀ, ਨਦੀ ਜਿਵੇਂ ਵਗ ਰਹੀ ਨਾ, ਇਸੇ ਤਰ੍ਹਾਂ ਨਦੀ ਦੇ ਵਿੱਚ ਜਿਵੇਂ ਪਾਣੀ ਵਗ ਰਿਹਾ, ਇਸੇ ਤਰ੍ਹਾਂ ਸਾਡੇ ਅੰਦਰ ਚਾਰ ਨਦੀਆਂ ਅੱਗ ਦੀਆਂ ਬਲ ਰਹੀਆਂ। ਉਹ ਕਿਹੜੀਆਂ ਕਿਹੜੀਆਂ? ਸਾਨੂੰ ਨਜ਼ਰ ਨਹੀਂ ਆਉਂਦੀਆਂ, ਉਹ ਗੁਰਮੁਖ ਪਿਆਰਿਆਂ ਨੂੰ ਨਜ਼ਰ ਆਉਂਦੀਆਂ, ਜਿਹੜੇ ਬਾਣੀ ਪੜ੍ਹਨ ਵਾਲੇ ਨੇ, ਸਿਮਰਨ ਕਰਨ ਵਾਲੇ। ਉਹ ਅੱਗ ਪਤਾ ਕਿਹੜੀ? ਹੰਸ, ਹੇਤ, ਲੋਭ, ਕੋਪ, ਚਾਰੇ ਨਦੀਆਂ ਅੱਗ। ਪਵਹ ਦਜੇ ਨਾਨਕਾ ਤਰੀਏ ਚਰਣੀ ਲੱਗ। ਜਿਹੜੇ ਗੁਰੂ ਦੇ ਚਰਨਾਂ ਨਾਲ ਜੁੜ ਗਏ, ਵਾਹਿਗੁਰੂ ਦੇ ਚਰਨਾਂ ਨਾਲ ਜੁੜ ਗਏ, ਉਹ ਤੇ ਇਸ ਅੱਗਾਂ ਤੋਂ ਬਚ ਗਏ ਨੇ। ਨਹੀਂ ਤੇ ਇਹਨਾਂ ਚਾਰ ਅੱਗਾਂ ਨੇ ਹਰੇਕ ਬੰਦੇ ਨੂੰ ਸਾੜ ਕੇ ਸਵਾਹ ਕਰ ਦੇ, ਡੋਬ ਰਹੇ ਨੇ, ਖਤਮ ਕਰ। ਇਹ ਮਹਾਰਾਜ ਜੀ ਨੇ ਖੁਲਾਸਾ ਕੀਤਾ। ਹੁਣ ਵੇਖੋ, ਤੁਸੀਂ ਕਹੋਗੇ ਕੋਈ ਪ੍ਰਮਾਣ ਜਿਹੜੇ ਅੱਗ ਸਾੜ ਰਹੇ ਹੈ। ਦੋ ਮੈਂ ਛੋਟੀਆਂ ਛੋਟੀਆਂ ਗੱਲ ਇੰਜ ਕਹਿ ਲਈਏ ਵੀ ਸਾਖੀ ਰੂਪ, ਇੱਕ ਤੇ ਸਾਖੀ ਕਹਿ ਸਕਦੇ, ਇੱਕ ਕਹਾਣੀ ਕਹਿ ਸਕਦੇ, ਕਿਵੇਂ ਬੰਦੇ ਦਾ ਜੀਵਨ ਬਰਬਾਦ ਕਰ ਰਹੇ। ਗੁਰੂ ਨਾਨਕ ਸਾਹਿਬ ਮਹਾਰਾਜ ਜਿਸ ਵੇਲੇ ਹਰਿਦੁਆਰ ਗਏ ਨਾ, ਤੇ ਸ਼ਾਮ ਦਾ ਸਮਾਂ ਆਇਆ, ਤੇ ਭਾਈ ਮਰਦਾਨਾ ਜੀ ਕਹਿਣ ਲੱਗੇ ਵੀ ਭੋਜਨ ਪਾਣੀ ਦਾ ਪ੍ਰਬੰਧ ਕਰਨਾ। ਮਹਾਰਾਜ ਜੀ ਕਹਿਣ ਲੱਗੇ ਬਿਲਕੁਲ। ਕਹਿਣ ਲੱਗੋ ਸਾਹਮਣੇ ਵੈਸ਼ਨੂ ਸਾਧ ਜੀ ਬੈਠੇ ਨੇ, ਉਹ ਆਪਣਾ ਭੋਜਨ ਪਾਣੀ ਤਿਆਰ ਕਰਨ ਲੱਗੇ ਨੇ, ਉਹਨਾਂ ਨੇ ਅੱਗ ਬਾਲਣੀ ਤੇ ਤੂੰ ਵੀ ਅੱਗ ਲੈ। ਕਹਿਣ ਲੱਗਾ ਮਹਾਰਾਜ ਜੀ ਸਤ ਭਜਨ। ਜਿਸ ਵੇਲੇ ਉਹਦੇ ਕੋਲ ਗਿਆ, ਮੱਥੇ ਤੇ ਤਿਲਕ ਲਾਇਆ, ਸਿਰ ਦੇ ਵਿੱਚ ਸਵਾਹ ਪਾ ਛੱਡੀ, ਪਿੰਡੇ ਤੇ ਸਵਾਹ ਮਾਲ ਛੱਡੀ, ਤੇ ਭਾਈ ਮਰਦਾਨਾ ਸਾਹਿਬ ਬੜੇ ਇੰਜ ਕਹਿੰਦੇ ਵੀ ਗੁਰੂ ਦੀ ਕਿਰਪਾ ਵਾਲੇ ਸਨ। ਉਹਨਾਂ ਨੂੰ ਪਤਾ ਸੀ ਆ ਪਖੰਡ ਕਰਨ ਵਾਲਾ, ਆ ਸੱਚ ਦੇ ਮਾਰਗ ਤੇ ਚੱਲਣ ਵਾਲਾ। ਉਹਦੇ ਕੋਲ ਜਾ ਕੇ ਪੁੱਛਣ ਲੱਗੇ, ਸਾਧ ਜੀ ਤੁਹਾਡਾ ਨਾਮ ਕੀ ਹੈ? ਉਹ ਕਹਿਣ ਲੱਗੇ ਵੀ ਸੀਤਲ ਦਾਸ। ਵੇਖੋ ਅੱਗ ਦੀਆਂ ਨਦੀਆਂ, ਕ੍ਰੋਧ ਦੀ ਨਦੀ ਕਿਵੇਂ ਸਾਡੇ ਅੰਦਰ ਚੱਲੇ, ਗੁੱਸੇ ਦੀਆਂ ਨਦੀ। ਬੜੇ ਪਿਆਰ ਨਾਲ ਬੋਲਿਆ, ਮੇਰਾ ਨਾਂ ਸੀਤਲ ਦਾਸ, ਤੇ ਸੀਤਲ ਦੇ ਅਰਥ ਹੁੰਦੇ ਨੇ ਠੰਡਾ, ਬਿਲਕੁਲ ਠੰਡਾ, ਕੋਲ। ਥੋੜੀ ਦੇਰ ਬਾਅਦ ਭਾਈ ਮਰਦਾਨਾ ਜੀ ਨੇ ਫਿਰ ਪੁੱਛਿਆ, ਕਹਿਣ ਲੱਗੇ ਮਹਾਰਾਜ ਜੀ ਤੁਹਾਡਾ ਨਾਮ ਕੀ? ਉਹ ਕਹਿਣ ਲੱਗੇ ਤੈਨੂੰ ਦੱਸਿਆ ਤੇ ਮੇਰਾ ਨਾਮ ਸੀਤਲ ਦਾਸ। ਭਾਈ ਮਰਦਾਨਾ ਚੁੱਪ ਕੇ ਗੱਲਬਾਤ ਕੀਤੀ। ਥੋੜੀ ਦੇਰ ਬਾਅਦ ਥੋੜਾ ਜਿਹਾ ਹੋਰ ਪੁੱਛਿਆ, ਕਹਿਣ ਲੱਗੇ ਸਾਧ ਜੀ ਤੁਹਾਡਾ ਨਾਮ ਕੀ? ਉਹ ਕਹਿਣ ਲੱਗੇ ਇੱਕ ਵਾਰ ਤੈਨੂੰ ਸੁਣਦਾ ਨਹੀਂ, ਤੈਨੂੰ ਅੱਗੇ ਦੋ ਵਾਰੀ ਦੱਸਿਆ, ਮੇਰਾ ਨਾਮ ਸੀਤਲ ਦਾਸ। ਭਾਈ ਮਰਦਾਨਾ ਜੀ ਕਹਿਣ ਲੱਗੇ ਹਾਂ ਮੈਨੂੰ ਪਤਾ ਲੱਗ ਰਿਹਾ ਸੀਤਲ। ਜਦੋਂ ਚੌਥੀ ਵਾਰੀ ਨਾਂ ਨਾ ਰਿਹਾ, ਦੋਥੀ ਵਾਰੀ ਭਾਈ ਮਰਦਾਨਾ ਜੀ ਨੇ ਥੋੜਾ ਅੱਗੇ ਵਧ ਕੇ ਉਹਨੂੰ ਮੋਢੇ ਤੋਂ ਹਲਾ ਕੇ ਬਚਨ ਕਹਿ, ਕਹਿਣ ਲੱਗੇ ਮਹਾਂਪੁਰਖੋ ਇੱਕ ਵਾਰੀ ਨਾਂ ਦੱਸ ਦਿਓ, ਤੁਹਾਡਾ ਨਾਂ ਕੀ ਹੈ? ਹੁਣ ਚੌਥੀ ਵਾਰੀ ਨਹੀਂ ਦੱਸਿਆ, ਜਿਹੜੀ ਚੁੱਲ੍ਹੇ ਵਿੱਚ ਅੱਗ ਬਲ ਰਹੀ ਸੀ ਨਾ, ਉਸ ਬਲਦੀ ਹੋਈ ਲੱਕੜ ਨੂੰ ਹੱਥ ਵਿੱਚ ਫੜਕਿਆ, ਭਾਈ ਮਰਦਾਨੇ ਦੇ ਪਿੱਛੇ ਲੱਗ ਤੁਰਿਆ। ਕਹਿਣ ਲੱਗੇ ਆ ਤੈਨੂੰ ਮੈਂ ਦੱਸਦਾ ਮੇਰਾ ਨਾਂ। ਭਾਈ ਮਰਦਾਨਾ ਜੀ ਭੱਜੇ ਆਏ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਬੈਠ ਗਏ। ਕਹਿਣ ਲੱਗੇ ਮਰਦਾਨਿਆਂ, ਅੱਗ ਲਿਆਉਣ ਵਾਸਤੇ ਤੈਨੂੰ ਕਿਹਾ ਸੀ, ਇਹਨਾਂ ਮਹਾਂਪੁਰਖਾਂ ਨੂੰ ਤੂੰ ਤਕਲੀਫ਼ ਕਿਉਂ ਦਿੱਤੀ? ਆਪ ਹੀ ਲਿਆਉਣੀ ਸੀ, ਆਵੇ ਚੋ ਫੜ ਕੇ ਅੱਗ ਲਈ ਹੁੰਦਾ। ਕਹਿਣ ਲੱਗਾ ਮਹਾਰਾਜ ਜੀ ਅੱਗ ਦੇਣ ਨਹੀਂ ਆ ਰਿਹਾ, ਅੱਗ ਨਾਲ ਸਾਨੂੰ ਸਾੜਨ ਆ ਰਿਹਾ। ਪੁੱਛਿਆ ਜੀ ਕੀ ਕਹਿਤਾ ਇਹਨੂੰ? ਕਹਿਣ ਲੱਗੇ ਮਹਾਰਾਜ ਜੀ ਮੈਂ ਤੇ ਨਾ ਹੀ ਪੁੱਛਿਆ ਸੀ, ਨਾ ਹੀ ਪੁੱਛਣ ਦਾ ਇੰਨਾ ਫਲ ਮਿਲਦਾ। ਪੁੱਛਿਆ ਜੀ ਕੀ ਭਾਣਾ ਵਾਪਰਿਆ? ਕਿਹਾ ਮੈਂ ਨਾ ਪੁੱਛਿਆ ਸੀ। ਮਹਾਰਾਜ ਜੀ ਕਹਿਣ ਲੱਗੇ ਸਾਧ ਜੀ ਨਾ ਦੱਸ ਦੇਣਾ ਸੀ? ਕਹਿਣ ਲੱਗੇ ਮੈਂ ਚਾਰ ਵਾਰੀ ਨਾ ਦੱਸਿਆ, ਬਾਰ ਬਾਰ ਮੈਨੂੰ ਇਹ ਸਤਾ ਰਿਹਾ ਸੀ, ਬਾਰ ਬਾਰ ਦੱਸ ਰਿਹਾ ਸੀ, ਬਾਰ ਬਾਰ ਇਹਨੂੰ ਮੈਂ ਕਿਹਾ ਮੇਰਾ ਨਾਂ ਸੀਤਲ ਦਾਸ ਸੀ, ਸੀਤਲ ਦਾਸ। ਤੇ ਭਾਈ ਮਰਦਾਨਾ ਜੀ ਕਹਿਣ ਲੱਗੇ ਮਹਾਰਾਜ ਜੀ ਝੂਠ ਬੋਲਦਾ ਪਿਆ, ਇਹਦਾ ਨਾਂ ਸੀਤਲ ਦਾਸ ਹੋ ਸਕਦਾ? ਇਹਦਾ ਨਾਂ ਤੇ ਅੱਗ ਦਾਸ ਹੋਣਾ ਚਾਹੀਦਾ। ਵੇਖੋ ਜਿਹੜਾ ਅੱਗ ਲੈ ਕੇ ਮੇਰੇ ਪਿੱਛੇ ਤੁਰ ਪਿਆ। ਮੇਰੇ ਕਹਿਣ ਦਾ ਭਾਵ ਵੀ ਇਹਨਾਂ ਸਾਗਿਆਂ ਦੇ ਵਿੱਚ ਬੜੀ ਵੱਡੀ ਸਿੱਖਿਆ ਮਿਲ ਰਹੀ, ਬਾਹਰੋਂ ਸਾਨੂੰ ਲੋਕ ਸੀਤਲ ਦਾਸ ਨਜ਼ਰ ਆਉਂਦੇ ਨੇ,
ਅੰਦਰ ਅੱਗ ਦੇ ਭਾਂਬੜ ਮੱਚਦੇ ਪੈ ਜੇ, ਕੋਈ ਕ੍ਰੋਧ ਦੀ ਅੱਗ ਵਿੱਚ ਸੜ ਰਿਹਾ, ਕੋਈ ਲੋਭ ਦੀ ਅੱਗ ਵਿੱਚ ਸੜ ਰਿਹਾ, ਇਹ ਬੰਦਿਆਂ ਨੂੰ ਸਾੜ ਰਹੀ। ਜਦੋਂ ਭਾਈ ਮਰਦਾਨਾ ਜੀ ਨੇ ਬਚਨ ਕੇ ਕਹਿਣ ਲੱਗੇ, ਮਹਾਰਾਜ ਮੈਂ ਤੇ ਆਪ ਹੈਰਾਨ ਸਾਂ ਵੀ ਸਵਾਹ ਨਜ਼ਰ ਆ ਰਹੀ ਤੇ ਸਿਰ ਵਿੱਚ ਪਈ, ਪਿੰਡੇ ਤੇ ਪਈ, ਅੱਗ ਤੇ ਨਜ਼ਰ ਆ ਰਹੀ ਨੀ, ਤੇ ਅੱਗ ਤੋਂ ਬਿਨਾਂ ਸਵਾਹ ਹੁੰਦੀ ਨੀ, ਜਿੱਥੇ ਅੱਗ ਬਲੇਗੀ ਉੱਥੇ ਸਵਾਹ ਹੋਏਗੀ। ਕਹਿਣ ਲੱਗੇ ਹੁਣ ਪਤਾ ਲੱਗ ਗਿਆ, ਬਾਹਰ ਸਵਾਹ ਸੀ ਪਰ ਅੱਗ ਦੇ ਭਾਂਬੜੇ ਦੇ ਅੰਦਰ ਮੱਚੇ ਪਏ ਸਨ ਕ੍ਰੋਧ ਦੇ ਲੋਭ। ਤੇ ਕ੍ਰੋਧੀ ਬੰਦਾ ਕਦੀ ਕਿਸੇ ਦਾ ਭਲਾ ਨਹੀਂ ਜੇ ਕਰ ਸਕਦਾ, ਜਿਹਦੇ ਅੰਦਰ ਕ੍ਰੋਧ ਦੀ ਅੱਗ ਬਲ ਰਹੀ ਹੈ, ਕ੍ਰੋਧ ਦਾ ਸੜਿਆ ਹੋਇਆ ਬੰਦਾ ਪਤਾ ਨੀ ਕਿੱਡਾ ਵੱਡਾ ਪਾਪ ਕਰ ਜਾਂਦਾ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਲੱਤ ਮਾਰੀ ਸੀ ਬਾਬਾ ਦਾਸੂ ਜੀ ਨੂੰ, ਦਾਤੂ ਜੀ ਨੂੰ, ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਸਬੱਬ। ਕਿਉਂ ਮਾਰੀ? ਇੰਨਾ ਕ੍ਰੋਧ ਅੰਦਰ ਪੈਦਾ ਹੋ ਗਿਆ, ਇੰਨਾ ਗੁੱਸਾ ਪੈਦਾ ਹੋ ਗਿਆ ਵੀ ਮੇਰੇ ਬਾਪੂ ਦੇ ਘਰ ਦੇ ਵਿੱਚੋਂ ਸਭ ਕੁਝ ਇਹ ਬਜ਼ੁਰਗ ਖੋਹ ਕੇ ਲੈ ਗਿਆ, ਝਾੜੂ ਮਾਰਨ ਵਾਲਾ ਗੱਦੀ ਲੈ ਗਿਆ, ਮੈਨੂੰ ਛੱਡਾਂਗਾ ਨਹੀਂ, ਇਹਦੇ ਕੋਲ ਲੈ ਕੇ ਰਵਾਂ। ਇੰਨਾ ਕ੍ਰੋਧ ਦੀ ਅੱਗ ਬਲੀ ਗੁਰਮੁਖੋ, ਖਡੂਰ ਸਾਹਿਬ ਤੋਂ ਚੱਲਿਆ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰਬਾਰ ਵਿੱਚ ਪਹੁੰਚ ਕੇ ਜਿਸ ਗੁਰੂ ਦੇ ਚਰਨਾਂ ਵਿੱਚ ਅਕਬਰ ਬਾਦਸ਼ਾਹ ਵਰਗੇ ਝੁਕਦੇ ਨੇ, ਜਿਸ ਗੁਰੂ ਦੇ ਚਰਨਾਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਮੱਥਾ ਟੇਕਦੀਆਂ ਨੇ, ਜਿਸ ਗੁਰੂ ਨੂੰ ਮਹਾਰਾਜ ਨੇ ਮਾਣ ਦਿੱਤਾ ਸੀ, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਂ, ਨਿਉਟਿਆਂ ਦੀ ਉੜ, ਨਿਧਿਰਿਆਂ ਦੇ ਧਿਰ ਗੁਰੂ, ਉਸ ਗੁਰੂ ਨੂੰ ਉੱਤੇ ਜਾ ਕੇ ਤੇ ਜਿੱਥੇ ਬਿਰਾਜਮਾਨ ਸਨ ਲੱਤ ਮਾਰ ਕੇ ਸਿੰਘਾਸਨ ਤੋਂ ਥੱਲੇ ਸੁੱਟ ਦਿੱਤਾ। ਇਹ ਹੈ ਕ੍ਰੋਧ ਦੀ ਅੱਗ ਜਿਹੜੀ ਬੰਦੇ ਨੂੰ ਸਾੜ ਰਹੀ। ਗੁਰਮੁਖ, ਹੁਣ ਗੁਰੂ ਦਾ ਅਪਮਾਨ ਕਰਨ ਵਾਲੇ ਤਾਂ ਕਿਤੇ ਭਲਾ ਆਏਗਾ? ਮਹਾਰਾਜ ਕਹਿਣ ਲੱਗੇ, ਬਚ ਭੱਜੀ ਸੱਜਣਾ, ਇਸ ਅੱਗ ਨੇ ਤੇਰਾ ਜੀਵਨ ਬਰਬਾਦ ਕਰਕੇ ਰੱਖ ਲਿਆ। ਖੈਰ, ਅੱਜ ਮਹਾਰਾਜ ਜੀ ਨੇ ਉਹ ਬਚਨ ਕਹਿਣ ਅਰਦਾਸ ਕਰਿਆ ਕਰ ਵਾਹਿਗੁਰੂ ਦੇ ਚਰਨਾਂ ਵਿੱਚ, ਮਾਤ ਗਰਭ ਮੈਂ ਆਪਣ ਸਿਮਰਨ ਦੇ ਤਹਾ ਤੁਮ ਰਾਖਣ ਹਾਰੇ, ਹੇ ਪਰਿਪੂਰਨ ਪਰਮਾਤਮਾ ਮੇਰੇ ਤੇ ਬਖਸ਼ਿਸ਼ ਕਰੋ, ਜਿਵੇਂ ਮਾਂ ਦੇ ਪੇਟ ਵਿੱਚ ਤੁਸੀਂ ਸਾਨੂੰ ਉਸ ਅਗਨੀ ਤੋਂ ਬਚਾਇਆ ਹੈ, ਉਸੇ ਤਰ੍ਹਾਂ ਸੰਸਾਰ ਦੇ ਵਿੱਚ ਵੀ ਇਹਨਾਂ ਵਿਕਾਰਾਂ ਦੀ ਅੱਗ ਤੋਂ ਸਾਨੂੰ ਬਚਾ ਲਓ। ਪਾਵਕ ਸਾਗਰ, ਪਾਵਕ ਅੱਗ ਨੂੰ, ਅਪਵਜਲ ਸੰਸਾਰ ਜਿਹੜਾ ਹੈ ਨਾ, ਇਹ ਅੱਗ ਨਾਲ ਭਰਿਆ ਪਿਆ। ਪਾਵਕ ਸਾਗਰ ਅਥਾਹ ਲਹਿਰ ਮਹਿ, ਲਹਿਰਾਂ ਉੱਠਦੀਆਂ ਪਈਆਂ ਜਿਵੇਂ ਪਾਣੀ ਦੀਆਂ ਲਹਿਰਾਂ ਨੇ, ਇਸੇ ਤਰ੍ਹਾਂ ਅੱਗ ਦੀਆਂ ਲਹਿਰਾਂ ਮਹਿ। ਤਾਰਹ ਤਾਰਨ ਹਾਰੇ ਦਾਤਿਆ, ਇਹਨਾਂ ਵਿਕਾਰਾਂ ਦੀਆਂ ਅੱਗਾਂ ਤੋਂ ਸਾਨੂੰ ਕੋਈ ਨਹੀਂ ਬਚਾ ਸਕਦਾ। ਹਾਂ, ਜੇ ਬਚਾ ਸਕਦੇ ਤੇ ਪਰਮਾਤਮਾ ਤੂੰ ਬਚਾ ਸਕ। ਮਾਧੋ ਤੂੰ ਠਾਕੁਰ ਸਿਰ ਮੋਰਾ, ਮਾਧੋ ਕਹਿੰਦੇ ਨੇ ਮਾਇਆ ਦਾ ਪਤੀ, ਹੇ ਪਰਮਾਤਮਾ, ਹੇ ਮਾਇਆ ਦੇ ਪਤੀ ਪਰਮਾਤਮਾ ਠਾਕੁਰ ਜੀ, ਤੂੰ ਠਾਕੁਰ ਸਿਰ ਮੋਰਾ, ਤੂੰ ਹੀ ਮੇਰੇ ਸਿਰ ਦਾ ਮਾਲਕ ਹੈ, ਤੂੰ ਹੀ ਮੇਰੀ ਰੱਖਿਆ ਕਰਨ ਵਾਲਾ। ਈਹਾ ਊਹਾ ਤੁਹਾਰੋ ਤੋਰਾ, ਈਹਾਂ ਕਹਿੰਦੇ ਨੇ ਐਸ ਲੋਕ ਨੂੰ, ਊਹਾਂ ਕਹਿੰਦੇ ਨੇ ਪਰਲੋਕ ਨੂੰ। ਕਹਿਣ ਲੱਗੇ ਲੋਕ ਪਰਲੋਕ ਦੇ ਵਿੱਚ ਜੇ ਸਾਨੂੰ ਕੋਈ ਆਸਰਾ ਦੇਣ ਵਾਲਾ ਹੈ ਤਾਂ ਸੰਸਾਰ ਦੇ ਵਿੱਚ ਪਰਮਾਤਮਾ ਤੂੰ, ਤੇਰੇ ਤੋਂ ਬਿਨਾਂ ਹੋਰ ਕੋਈ ਨਹੀਂ ਜਿਹੜਾ ਸਾਡੀ ਰੱਖਿਆ ਕਰ ਸਕਦਾ, ਜਿਹੜਾ ਸਾਡੇ ਤੇ ਬਖਸ਼ਿਸ਼ ਕਰ। ਹੁਣ ਗੁਰਬਾਣੀ ਪੜ੍ਹ, ਕਿੱਥੇ ਕਿੱਥੇ ਪਰਮਾਤਮਾ ਰੱਖਿਆ ਕਰਦਾ, ਕਿੱਥੇ ਕਿੱਥੇ ਸਾਨੂੰ ਬਚਾਉਣ ਵਾਲਾ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਦੋ ਪ੍ਰਮਾਣ ਮੈਂ ਸਾਂਝੇ ਕਰਦੇ। ਇੱਕ ਪ੍ਰਮਾਣ ਜਿਹੜਾ ਹੁਕਮਨਾਮਿਆਂ ਦੇ ਵਿੱਚ ਆਪਾਂ ਕਈ ਵਾਰੀ ਸਰਵਣ ਕਰਦੇ, ਜੇ ਪਰਮਾਤਮਾ ਸਿਰ ਤੇ ਹੱਥ ਰੱਖਦੇ ਨਾ ਤੇ ਹਰੇਕ ਔਖਿਆਂ ਸਮਿਆਂ ਤੋਂ ਸਾਨੂੰ ਬਚਾ ਲੈਂਦਾ। ਔਖੀ ਘੜੀ ਨਾ ਦੇਖਣ ਦੇਈ, ਪਰਮਾਤਮਾ ਸਾਡੀ ਰੱਖਿਆ ਕਰਨ ਵਾਲਾ। ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਧ ਸੰਭਾਲੇ, ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ, ਪ੍ਰਭ ਸਿਉ ਲਾਗ ਰਹੋ ਮਰਚੀਤ ਆਦਿ ਅੰਤ ਪ੍ਰਭ ਸਦਾ ਸਹਾਇ ਧਨ ਹਮਾਰਾ ਮੀ। ਇੱਕ ਹੋਰ ਪ੍ਰਮਾਣ ਸਾਂਝਾ ਕਰਦੇ, ਇਹਾਂ ਉਹਾਂ ਤੁਹਾਰੋ ਤੋਰਾ, ਲੋਕ ਵਿੱਚ ਤੇ ਪਰਲੋਕ ਵਿੱਚ ਰੱਖਿਆ ਕਰਨ ਵਾਲਾ ਕੌਣ ਹੈ? ਪਰਮਾਤਮਾ ਤਾਤੀ ਵਾਓ ਨਾ ਲੱਗਈ, ਪਾਰ ਬ੍ਰਹਮ ਸਰਣਾਈ ਚੋ ਗਿਰਦ ਹਮਾਰਾ ਰਾਮਕਾਰ, ਦੁੱਖ ਲੱਗੇ ਨਾ ਪਾਏ ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ ਰਾਮ ਨਾਮ ਔਖ ਦੀਆ ਏਕਾ ਲਵਲਾਈ, ਰਾਖ ਲੀਏ ਤਿੰਨ ਰੱਖਣ ਹਾਰ। ਕੌਣ ਹੈ ਸਾਨੂੰ ਰੱਖਣ ਵਾਲਾ? ਇੱਕ ਪਰਿਪੂਰਨ ਪਰਮਾਤਮਾ। ਰਾਖ ਲੀਏ ਤਿੰਨ ਰੱਖਣ ਹਾਰ, ਸਭ ਵਿਆਦ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਇ। ਜਿਹਦੀ ਸਹਾਇਤਾ ਕਰਨ ਵਾਲਾ ਵਾਹਿਗੁਰੂ ਹੈ ਨਾ, ਉਹਨੂੰ ਤੱਤੀ ਵਾਹ ਨਹੀਂ ਜੀ ਲੱਗ, ਉਹਦੇ ਤੇ ਪਰਮਾਤਮਾ ਆਪ ਮੇਰ ਭਰਿਆ ਹੱਥ ਰੱਖ। ਇਸੇ ਕਰਕੇ ਮਹਾਰਾਜ ਜੀ ਨੇ ਬਚਨ ਕੈਸੀ, ਉਠਤ ਸੁਖੀਆ ਬੈਠਤ ਸੁਖੀਆ, ਭਉ ਨਹੀਂ ਲੱਗ
ਜਾਂ ਐਸੇ ਬੁਝੀਆ। ਅਗਲੀ ਪੰਕਤੀ ਕਦੀ ਨਾ ਭੁੱਲਿਆ ਜੀ, ਰੱਖ ਏਕ ਹਮਾਰਾ ਸਵਾਮੀ ਸਗਲ ਕਟਾਕਾ ਅੰਤਰ। ਉਹ ਜਿਹੜਾ ਸਾਰਿਆਂ ਦੇ ਅੰਦਰ ਦੇ ਜਾਣ ਵਾਲਾ ਪਰਮਾਤਮਾ ਹੈ ਨਾ, ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਉਹੀ ਇੱਕ ਪਰਮਾਤਮਾ ਹੈ ਜਿਹੜਾ ਸਾਡੀ ਰੱਖਿਆ ਕਰਦਾ ਲੋਕ ਦੇ ਵਿੱਚ ਵੀ ਤੇ ਪਰਲੋਕ ਵਿੱਚ ਵੀ। ਅੱਜ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਉਸੇ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਬੇਨਤੀ ਕੀਤੀ, ਸਤਿਗੁਰੂ ਇਹ ਪਰਿਪੂਰਨ ਪਰਮਾਤਮਾ ਜੇ ਤੁਸੀਂ ਸਾਡੀ ਰੱਖਿਆ ਕਰਨ ਵਾਲੇ ਹੋ ਨਾ, ਤੇ ਮੈਂ ਵੀ ਤੁਹਾਡੇ ਚਰਨਾਂ 'ਚ ਅਰਦਾਸ ਕਰਦਾ ਪਿਆ। ਮਾਧੋ ਤੂੰ ਠਾਕੁਰ ਸਿਰ ਮੋਰਾ, ਹੇ ਮਾਇਆ ਦੇ ਪਤੀ ਪਰਮਾਤਮਾ ਤੁਸੀਂ ਮੇਰੇ ਸਿਰ ਦੇ ਰਾਖਿਓ, ਇਹਾਂ ਉਹਾਂ ਤੁਹਾਰੋ ਤੋਰਾ, ਲੋਕ ਵਿੱਚ ਪਰਲੋਕ ਵਿੱਚ ਮੈਨੂੰ ਤੇਰਾ ਹੀ ਆਸ, ਹੋਰ ਕੋਈ ਨੀ। ਜੇ ਸਾਡੀ ਬਾਂਹ ਫੜਨ ਵਾਲਾ ਜਾਂ ਕੋ ਮੁਸ਼ਕਿਲ ਅੱਤ ਬਣੇ, ਢੋਈ ਕੋਈ ਨਾ ਦੇ ਲਾਗੂ ਹੋਏ, ਦੁਸ਼ਮਣਾ ਸਾਗ ਵਿਭਾਜੇ ਖਲੇ, ਸਭੋ ਭੱਜੇ ਆਸਰਾ, ਚੁੱਕੇ ਸਭ ਅਸਰਾਓ, ਜੇ ਤਾਵਾ ਉਸ ਪਾਰ ਬ੍ਰਹਮ ਲੱਗੇ ਨਾ ਤਤੀ। ਇੱਕ ਪਰਮਾਤਮਾ ਜਿਹੜਾ ਸਾਡੀ ਰੱਖਿਆ ਕਰਨ ਰਹਾਓ। ਤੂੰ ਅਗਲੀਆਂ ਪੰਕਤੀਆਂ ਨੇ, ਕੀਤੇ ਕੋ ਮੇਰਾ ਸਮਾਨ ਕਰਨਹਾਰ ਤਰਨ ਜਾਣ। ਜਿਹੜਾ ਬੰਦਾ ਆਪ ਕੋ ਕੰਮ ਕਰਦਾ ਨਾ, ਉਹਨੂੰ ਤੇ ਪਹਾੜ ਸਮਝ ਲੈਂਦਾ, ਜੇ ਉਹ ਪਰਮਾਤਮਾ ਨੇ ਦਾਤਾਂ ਦੇਣੀਆਂ ਉਹਨੂੰ ਤੀਲੇ ਸਮਾਨ ਸਮਝਦਾ। ਦਾਤ ਪਿਆਰੀ ਵਿਸਰਿਆ ਦਤਾਰਾ, ਬੰਦੇ ਦੀ ਹਾਲਤ ਕੀ ਹੈ, ਪਰਮਾਤਮਾ ਨੇ ਦਾਤ ਦਿੱਤੀ ਉਹਨੂੰ ਵੱਡਾ ਸਮਝ ਲਿਆ, ਦਾਤ ਨੂੰ ਫੜ ਲਿਆ ਤੇ ਦਾਤੇ ਨੂੰ ਭੁਲਾ ਦਿੱਤਾ। ਤੂੰ ਦਾਤਾ ਮੰਗਣ ਕੋ ਸਗਲੀ ਦਾਨ ਦੇ ਪ੍ਰਭ ਪਾਨੇ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਹੇ ਪਰਮਾਤਮਾ ਤੂੰ ਹੀ ਹੈ ਸਭਨਾ ਦਾ ਸਿਰ ਦਾ ਮਾਲਕ, ਤੇ ਤੂੰ ਹੀ ਸਭ ਤੋਂ ਵੱਡਾ ਦਾਤਾ ਜਿਹੜਾ ਸਾਰੇ ਸੰਸਾਰ ਦੇ ਲੋਕਾਂ ਨੂੰ ਮੰਗਣ ਕੋ ਸਗਲੀ, ਸਗਲੀ ਦੇ ਅਰਥ ਕਰਾਂਗੇ ਸ੍ਰਿਸ਼ਟੀ, ਸਾਰੀ ਸ੍ਰਿਸ਼ਟੀ ਮੰਗਣ ਵਾਲੀ ਹੈ ਤੇ ਸਾਰੀ ਸ੍ਰਿਸ਼ਟੀ ਨੂੰ ਦਾਤਾਂ ਦੇਣ ਵਾਲੇ ਪਰਮਾਤਮਾ ਤੁਸੀਂ ਹੋ। ਦਾਨ ਦੇ ਪ੍ਰਭ ਭਾਨੈ, ਤੁਸੀਂ ਸਾਰਿਆਂ ਨੂੰ ਦਾਨ ਦੇਣ ਵਾਲੇ ਹੋ, ਬਖਸ਼ਿਸ਼ ਕਰਨ ਵਾਲੇ ਹੋ, ਸਾਡੇ ਤੇ ਵੀ ਬਖਸ਼ਿਸ਼ ਕਰੋ। ਖਿਨ ਮਹਿ ਅਵਰ, ਖਿਨੇ ਮਹਿ ਅਵਰਾ, ਅਚਰਜ ਚਲ ਤੁਮਾਰੇ। ਉਸ ਪਰਮਾਤਮਾ ਦੀ ਹੁਣ ਤਾਕਤ ਦੱਸਦੇ ਪਏ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ, ਵੀ ਕਿੰਨੀ ਵੱਡੀ ਉਸ ਪਰਮਾਤਮਾ ਕੋਲ ਪਾਵਰ ਹੈ, ਏਡੀ ਵੱਡੀ ਤਾਕਤ ਹੈ। ਖਿਨ ਮਹਿ ਅਵਰ, ਇੱਕ ਖਿਨ ਜਿੰਨੇ ਸਮੇਂ ਦੇ ਵਿੱਚ, ਖਿਨ ਜਿੰਨਾ ਸਮਾਂ ਹੁੰਦਾ ਅੱਖ ਚਮਕਣ ਜਿੰਨਾ ਸਮਾਂ, ਇੰਨੇ ਸਮੇਂ ਦੇ ਵਿੱਚ ਪਰਮਾਤਮਾ ਕੀ ਕਰ ਸਕਦਾ ਹੈ, ਸਾਰੀ ਸ੍ਰਿਸ਼ਟੀ ਨੂੰ ਬਣਾ ਸਕਦਾ ਤੇ ਸਾਰੀ ਸ੍ਰਿਸ਼ਟੀ ਨੂੰ ਤਬਾਹ ਵੀ ਕਰ ਸਕਦਾ ਇੱਕ ਖਿਨ ਜਿੰਨੇ ਸਮੇਂ। ਆ ਵੇਖੋ ਨੇਪਾਲ ਦੇ ਵਿੱਚ ਹੁਣ ਥੋੜੀ ਜਿਹੀ ਹਲਚਲ ਹੋਈ, ਹਾੜਾ ਹੈ ਨਾ, ਇੰਨਾ ਇੰਨਾ ਜਲ ਥਲ ਹੋ ਗਿਆ ਵੀ ਹਜ਼ਾਰਾਂ ਲੋਕ ਮੌਤ ਦੇ ਘਾਟ ਉਤਰ ਗਏ। ਇਹ ਪਰਮਾਤਮਾ ਦੇ ਕੋਲ ਇੰਨੀ ਤੱਕ ਜਦੋਂ ਪਾਪ ਵੱਧ ਜਾਂਦੇ ਨੇ, ਬੰਦਾ ਆਕੀ ਹੋ ਜਾਂਦਾ, ਮੰਨਣ ਤੋਂ ਇਨਕਾਰੀ ਹੋ ਜਾਂਦਾ, ਫਿਰ ਪਰਮਾਤਮਾ ਇਸ ਤਰ੍ਹਾਂ ਦੇ ਪਰਲੋ ਕਰਕੇ ਸਾਰੇ ਪਾਪੀਆਂ ਦਾ ਖਾਤਮਾ। ਇਹ ਪਰਮਾਤਮਾ ਕੋਲ ਤੱਕ ਖਿਨ ਮੈਂ ਅਵਰ, ਖਿਨੇ ਮੈਂ ਅਵਰਾ, ਅਚਰਜ ਚਲਤ ਤੁਮਾਰੇ। ਪਰਮਾਤਮਾ ਤੇਰੇ ਕੌਤਕ ਹੈਰਾਨ ਕਰਨ ਵਾਲੇ ਨੇ। ਰੂੜੋ ਗੂੜੋ ਗਹਿਰ ਗੰਭੀਰੋ ਉੱਚਾ ਅਗਮ ਅਪਾਰੇ। ਹੇ ਸੋਹਣੇ ਪਰਮਾਤਮਾ, ਹੇ ਸੰਸਾਰ ਦੇ ਵਿੱਚ ਗਹਿਰੇ ਜਿਗਰੇ ਵਾਲੇ ਪਰਮਾਤਮਾ, ਸਭ ਤੋਂ ਉੱਚੇ ਪਰਮਾਤਮਾ, ਸਾਡੇ ਤੇ ਬਖਸ਼ਿਸ਼ ਕਰੋ। ਕੀ ਕਰੋ, ਸਾਧ ਸੰਗ ਜੋ ਤੁਮੇ ਮਿਲਾਇਓ ਤੋ ਸੁਣੀ ਤੁਮਾਰੀ ਬਾਣੀ। ਜਦੋਂ ਤੁਸੀਂ ਕਿਸੇ ਨੂੰ ਸਤ ਸੰਗਤ ਦੀ ਦਾਤ ਬਖਸ਼ਦੇ ਹੋ, ਉਸ ਵੇਲੇ ਬੰਦਾ ਤੇਰੀ ਉਚਾਰਨ ਕੀਤੀ ਹੋਈ ਬਾਣੀ, ਜਿਹੜੀ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ, ਪਰਮਾਤਮਾ ਦੀ ਵਡਿਆਈ ਵਾਲੀ ਬਾਣੀ, ਉਹਨੂੰ ਸੁਣਦਾ ਤੇ ਜਦੋਂ ਸੁਣਦਾ ਨਾ, ਹੁੰਦਾ ਕਿ ਅਨੰਦ ਭਇਆ, ਉਸ ਮਨੁੱਖ ਦੇ ਹਿਰਦੇ ਵਿੱਚ ਆਨੰਦ ਪਏ ਨੇ। ਪੇਕਤ ਹੀ ਨਾਨਕ ਪ੍ਰਤਾਪ ਪੁਰਖ ਨਿਰਬਾਣੀ, ਉਸ ਪਰਮਾਤਮਾ ਨੂੰ ਵੇਖ ਕੇ, ਪਰਮਾਤਮਾ ਦਾ ਜਸ ਸੁਣ ਕੇ ਬੰਦਾ ਆਨੰਦਿਤ ਹੋ ਜਾਂਦਾ ਤੇ ਹੈਰਾਨ ਵੀ ਹੋ ਜਾਂਦਾ। ਹੇ ਦਾਤਿਆ, ਮੈਂ ਤੇ ਭੁੱਲਿਆ ਰਿਹਾ, ਤੂੰ ਇੰਨੀਆਂ ਬਖਸ਼ਿਸ਼ਾਂ ਕਰਨ ਵਾਲਾ, ਸਾਡੇ ਤੇ ਬਖਸ਼ਿਸ਼ ਕਰੋ, ਸੰਸਾਰ ਵਿੱਚ ਆਏ ਹਾਂ ਆਪਣੇ ਨਾਮ ਦੀ ਦਾਤ ਦੇ ਕੇ, ਸਾਨੂੰ ਇਸ ਲੋਕ ਤੇ ਪਰਲੋਕ ਵਿੱਚ ਆਪਣੇ ਹੱਥ ਦੇ ਕੇ ਰੱਖ ਲਓ। ਸਤਿਗੁਰੂ ਕਿਰਪਾ ਕਰਨ, ਤੁਸੀਂ ਵੱਡਿਆਂ ਭਾਗਾਂ ਵਾਲੇ ਹੋ। ਜਿਸ ਪਰਮਾਤਮਾ ਦੇ ਚਰਨਾਂ 'ਚ ਅੱਜ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਅਰਦਾਸ ਬੇਨਤੀ ਕੀਤੀ, ਉਸੇ ਵਾਹਿਗੁਰੂ ਦੀ ਬਖਸ਼ਿਸ਼ ਲੈਣ ਵਾਸਤੇ ਤੁਸੀਂ ਰੋਜ਼ ਗੁਰੂ ਦੇ ਚਰਨਾਂ ਵਿੱਚ ਜੁੜਦੇ, ਇਸੇ ਤਰ੍ਹਾਂ ਜੁੜੇ ਰਹੀਏ ਤਾਂ ਕਿ ਸਾਡਾ ਵੀ ਸੰਸਾਰ ਵਿੱਚ ਆਉਣਾ ਸਫਲ ਹੋ ਸਕੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਵਿਚਾਰਾਂ ਕਰਦੀਆਂ ਹੋਈਆਂ ਬੇਨਤ ਭੁੱਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇ ਤੇ ਮਨ ਵਜਿਆ, ਵਧਾਈਆ ਰਾਗਰ ਤਨ ਪਰਿਵਾਰ ਪਰਿਆ, ਸਬਦ ਗਾਮਣੇ ਆਈਆ, ਸਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿੰਨੀ ਵਸਾਇਆ ਕਹ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ, ਤੂੰ ਸਦਾਰ ਹੋ ਹਰ ਨਾਲੇ ਹਰਨਾਰ ਹੋ, ਤੂੰ ਮਨ ਮੇਰੇ ਦੂਰ ਸਭ ਵਿਸਾਰਣਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ,
ਸਭਨਾਂ ਗੱਲਾਂ ਸਮਰੱਥ ਸਵਾਮੀ ਸੁਖ ਮਨੁਵ ਸਾਰੰ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ ਕਰਤਾ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵੈ ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੈ ਨਾਮ ਜਿਨ ਕੈ ਮਨ ਵਸਿਆ ਵਾਜੀ ਸਬਦ ਘਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਸੱਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰਸਾਂਤ ਸੁਖ ਮਨਿਆਏ ਵਸਿਆ ਜਿਨ ਇੱਛਾ ਸਭ ਪਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਹੋ ਜਿਸ ਦਿਆ ਵਡਿਆਈਆ ਕਾਹੇ ਨਾਨਕ ਸੁਣਾਓ ਸੰਤੋ ਸਭ ਧਰੋ ਪਿਆਰ ਸਚਾ ਨਾਮ ਮੇਰਾ ਅਧਾਰੋ ਵਾਜੇ ਪੰਚ ਸਬਦ ਤਿਤ ਕਰ ਸੁਭਾਗਾ ਕਰ ਸੁਭਾਗਾ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੋ ਤਦਵਾਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤਹਿ ਸਿਖ ਹੋਆ ਤਿਤ ਕਰ ਅਨਹਦ ਵਾਜੇ ਅਨ ਦਸਨਾ ਉਡ ਭਾਕੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਧਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਰ ਕਹਿਤੇ ਪਵਿੱਤ ਸਤਿਗੁਰ ਹਿਆ ਭਰਪੂਰੇ ਬਿਰਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਤ ਉਰੇ ਸਲੋ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਜ ਦੁਦਾਈ ਦਾਇਆ ਖਿਲ ਸਗਲ ਜਗਤ ਚੰਗੀ ਆਈਆ ਬੁਰੇ ਆਹੀਆ ਬਚੇ ਤਰ ਮਹਦੂਰ ਕਰਮੀ ਆਪ ਆਪਣੀ ਕੇ ਨੇੜੇ ਕੇ ਦੂਰ ਜਿੰਨੀ ਨਾਮ ਤੇ ਹਾਇਆ ਗਏ ਮਸਕਦ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸੂਕ ਕਨੇ ਕੋਈ ਨ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵਾਨ ਸਗਲ ਸਮੈ

ਸਤ ਸੰਗਤ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਦੀ ਸਹਾਇ ਵਾਰ ਸੀ ਭਗਵਤੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ ਫਿਰ ਅੰਕਿਤ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰਨ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਕਿਆ ਤੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਉਹਨੂੰ ਧਿਆ ਬੈਠਾ ਹੈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀ ਦੇ ਪਵਿੱਤਰ ਆਤਮਿਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਰਦਾ ਤੈਨ ਤਰਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਗਰੀਬ ਨਵਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਰੁਪਏ ਹੱਟੀਆਂ ਜੱਪੀਆਂ ਤੱਪੀਆਂ ਜਿਹਨਾਂ ਨਾਮ ਜਪਿਆ ਵਾਰ ਚੱਕਿਆ ਦੇ ਚਲਾਈ ਤੇ ਵਾਹੀ ਦੇਖ ਡਿਡ ਕੀਤਾ ਤੇ ਨਾ ਪਿਆਰਿਆਂ ਤੇ ਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਹੇ ਸਹੀ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਵਾਈਆਂ ਚਰਖੜੀਆਂ ਤੇ ਚੜ੍ਹੇ ਆਰ ਨੇ ਚਲਾਏ ਗਏ ਗੁਰਦੁਆਰੇ ਸਿਆਵਾ ਤੇ ਕੁਰਬਾਨੀਆਂ ਕੀਤੀਆਂ ਧਰਮ ਨੇ ਆ ਰਿਹਾ ਸੀ ਕਿਸੇ ਦੇ ਕੇ ਸੰਸਾ ਸਤਸੰਗ ਲਵਾਏ ਤੇ ਨਾਲੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਬ੍ਰਿਤ ਮੈਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿੱਤ ਆਵੇ ਚਿੱਤ ਆਵਣ ਕਾ ਸਦਕਾ ਸਰਬ ਸੁੱਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਸਾਰਾ ਚਰਿਆ ਹੈ ਦੇਖ ਦੇਖ ਕੇ ਫਤਿਹ ਬ੍ਰਿਤ ਕੀ ਪਹਿਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਚੌਂਕੀਆਂ ਚੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਹਿ ਜਾਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਦੂਜੀ ਮਤ ਪੱਤ ਕੇ ਰੱਖੇ ਆਪ ਵਾਹਿਗੁਰੂ ਗੁਰੂ ਗਰੀਬ ਨਿਵਾਜ ਪੰਥ ਸਦਾ ਸਿਆਜ ਦਿੱਤਾ ਜੀ ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਹਨਾਂ ਤੋਂ ਆਪਦੇ ਪੰਥ ਨੂੰ ਵਿਛੋੜਿਆ ਗਿਆ ਹੈ ਉਹਨਾਂ ਦੇ ਖੁੱਲੇ ਦਰਸ਼ਨ ਦੀ ਦਾਸ ਤੇ ਸੇਵਾ ਸੰਭਾਲ ਦਿੱਤਾ ਆਪਣੀ ਖਾਲਸਾ ਜੀ ਨੂੰ ਬਖਸ਼ੋ ਇਹਦੀ ਓਟਿਆਂ ਦੀ ਓਟ ਗੁਰੂ ਨਿਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੰਤ ਧਾਰ ਜੀ ਦੋਏ ਕਰ ਜੋੜ ਕਰੋ ਅਰਦਾਸ ਤੁਧ ਭਾਵੇ ਤਾਣੇ ਰਾਸ ਇਹ ਗਰੀਬ ਨਿਵਾਜ ਜੀ ਆਪ ਜੀ ਦੇ ਚਰਨ ਕਾਮਨਾ ਤੇ ਅਰਦਾਸ ਵਿੱਚ ਆਪਣੀ ਬਖਸ਼ਿਸ਼ ਕੀਤੀ ਹੈ ਅੰਮ੍ਰਿਤ ਵੇਲੇ ਪ੍ਰਕਾਸ਼ ਪਾਰ ਹੋਏ ਸਕਦਾ ਦਰਸ਼ਨ ਦਰ ਦੇ ਕੇ ਨਿਹਾਲ ਦਰਾਜ ਦਿਓ ਬੇਹਦ ਬਾਣੀਆਂ ਦੇ ਪਾਠ ਇਸ ਵੇਲੇ ਰਾਗੀ ਸਿੰਘਾਂ ਨੇ ਆਪਦੇ ਚਰਨਾਂ ਦੇ ਆਸਰਾ ਕੀ ਵਾਰ ਦੇ ਕੀਰਤਨ ਕੀਤੇ ਨੇ ਵਿਦਵਾਨ ਵੀਰਾਂ ਨੇ ਅੱਜ ਦੇ ਹੁਕਮਨਾਮੇ ਦੇ ਵਿੱਚ ਇੱਕ ਕਥਾ ਵਿਚਾਰ ਕੀਤੀ ਹੈ ਕਿਰਪਾ ਕਰੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ ਪੜੀ ਹੋਈ ਬਾਣੀ ਸੋਚ ਕੇ ਸੱਚ ਅਨੁਪੁਰਾਣ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦੇ ਇਨਸਾਨ ਦੀ ਕਿਰਪਾ ਤਾਂ ਕਰੋ ਜੀ ਅੱਗੋਂ ਤੋਂ ਸ਼ੋਚ ਪਿੱਤਰ ਬਾਣੀ ਧਿਆਨ ਬਾਰ ਬੁੱਧੀ ਬਖਸ਼ਿਸ਼ ਕਰੋ ਗਰੀਬ ਨਿਵਾਜ ਇਸ ਖੁਸ਼ੀ ਵਿੱਚ ਆਪ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਿੱਤਰ ਕੜਾਪ ਸ਼ਬਦ ਦੇ ਕਰ ਤਿਆਰ ਕਰਕੇ ਹਾਜ਼ਰ ਦਿੱਤਾ ਆਪ ਜੀ ਭੋਗ ਲਾਓ ਸੀਰ ਪ੍ਰਸਾਦ ਸਾਹ ਸੰਗਤ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪ ਬਖਸ਼ਿਸ਼ ਕਰੋ ਦਤਾਰ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ਼ ਦੇ ਰੱਖਿਆ ਬਖਸ਼ਿਸ਼ ਕਰੋ ਜੀ ਕਿਰਪਾ ਕਰੋ ਦਤਾਰ ਆਪ ਜੀ ਬਖਸ਼ੀਆਂ ਦਾਤਾਂ ਚ ਲੰਗਰਾਂ ਤੁਰ ਸਵਾਰੀਆਂ ਪ੍ਰਵਾਨ ਕਰਨੀ ਦਤਾਰ ਆਪ ਦੇ ਚਰਨਾਂ ਸੇਵਾ ਕਰਨੇ ਸਾਰੇ ਪਿਆਰੀ ਸਿੰਘਾਂ ਸਿੰਘਣੀਆਂ ਤੰਦਰੁਸਤੀ ਬਖਸ਼ੋ ਚਾਟਿਕਾ ਬਖਸ਼ੋ ਅਤੇ ਸਦਾ ਇਸੇ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਵਨਾ ਬਖਸ਼ਿਸ਼ ਬਾਤਾਂ ਕਰੋ ਗਰੀਬ ਨਿਵਾਜ ਕਿਰਪਾ ਕਰੋ ਅੰਮ੍ਰਿਤੇ ਤੋਂ ਲੈ ਕੇ ਦਰ ਦੀ ਆਈਆਂ ਸਾਧ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰੋ ਘੜੀਆਂ ਲਿਖੇ ਲਾਓ ਸੰਗਤਾਂ ਦਾ ਦਰ ਦਿੱਤੇ ਗੁਰ ਪੇਟਾ ਪਰਿਵਾਰ ਸ਼ੁਭਕਾਮਨਾ ਪੂਰਨ ਕਰੋ ਜੀ ਗਰੀਬ ਨਿਵਾਜ ਕਿਰਪਾ ਕਰੋ ਦਤਾਰ ਜੀ ਸਿੱਖ ਖਾਲਸਾ ਪੰਥ ਨੂੰ ਏਕ ਤਤਵਾਗ ਪਿਆਰ ਦੀ ਬਖਸ਼ਿਸ਼ ਕਰਕੇ ਸਤ ਦਾਸ ਬਖਸ਼ੋ ਚਾਨਣ ਨਾਲ ਜੋੜੋ ਗੁਰਬਾਣੀ ਦਾ ਪਿਆਰ ਬਖਸ਼ ਦਤਾਰ ਹਰ ਮੈਦਾਨ ਜਵਾਨ ਫਤਿਹ ਬਖਸ਼ਿਸ਼ ਬਾਤਾਂ ਕਰੋ ਜੀ ਗਰੀਬ ਨਿਵਾਜ ਕਿਰਪਾ ਕਰੋ ਦਤਾਰ ਦੂਰ ਲੈ ਕੇ ਬੈਠੀਆਂ ਲਾਈਵ ਕਰਤਾ ਗੀਤ ਸਰਵਣ ਕਰ ਰਹੀਆਂ ਸਾਰੀ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰੋ ਘੜੀਏ ਲਿਖੇ ਲਾਓ ਦਤਾਰ ਆਪਣੇ ਬਖਸ਼ੇ ਗਰੀਬ ਸੰਗਤਾਂ ਨੂੰ ਬਖਸ਼ੇ ਨੇ ਸੰਗਤ ਆਪਦੇ ਚਰਨਾਂ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਹਾਂ ਬੇਅੰਤ ਮਾਇਆ ਨਹੀਂ ਗੁਰੂ ਘਰ ਨੂੰ ਗੁਰੂ ਘਰ ਸੇਵਾ ਸਿੰਘ ਸੰਗਤਾਂ ਮਾਇਆ ਭੇਟਾ ਕਰ ਰਹੀਆਂ ਚਰਨਾਂ ਪ੍ਰਵਾਨ ਕਰੋ ਬਖਸ਼ਿਸ਼ ਸਾਹਿਬ ਦੀਆਂ ਕਮਾਈਆਂ ਸਵਲ ਕਰੋ ਘਰ ਜਵਾਬ ਦੇ ਦਤਾਰ ਸਭ ਸੰਗਤਾਂ ਦੀਆਂ ਸ਼ੁਭਕਾਮਨਾਵਾਂ ਸਭਨਾਂ ਦਾ ਪੂਜਾ ਕਰੋ ਜੀ ਤਾਰ ਮਿਹਰਾਂ ਨੇ ਕਰਿਆ ਬਖਸ਼ਿਸ਼ ਕਰੋ ਸੇਵਾ ਪ੍ਰਵਾਨ ਕਰੋ ਭੁਲਾ ਚੁੱਕਾ ਮਾਈ ਬਖਸ਼ੋ ਪੇਦੁਰ ਨਾਮੇ ਬਖਸ਼ਿਸ਼ ਦੇ ਬ੍ਰਹਮ ਲੜੀ ਵਾਰ ਸਿਆਜ ਪਾਠ ਕਰਨ ਵਾਸਤੇ ਆ ਗਿਆ ਬਖਸ਼ੋ ਰਹਿੰਦੇ ਘਰ ਸਵਾਰ ਕੇ ਚੰਨਾ ਸਵਾਰ ਦੀ ਮਨਾ ਦਤਾਰ ਸ਼ੋਧ ਦੇ ਪੁੱਤਰ ਸਿਆਲਿਆਂ ਦੀ ਕਿਰਪਾ ਕਰਨੀ ਕਈ ਪਿਆਰੇ ਮੈਨੂੰ ਜਿਹੜੇ ਮੈਂ ਆਪਦਾ ਨਾਮ ਜਤਾਵਾ ਨਾਨਕ ਨਾਮ ਚੜ੍ਹਦੀ ਕਰਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਆਗਿਆ ਭਈ ਅਕਾਲ ਕੀ ਤਵੀ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀਤੇ ਜੋ ਪ੍ਰਭ ਕੋ ਮਿਲ ਬੋਝ ਹੈ ਖੋਜ ਸ਼ਬਦ ਮੈਂ
राज करेगा खालसा आगी रहे ना कोई ख्वार हुए सा मिलेंगे बजे शरण जो वाहिगुरु नाम जहाज है चढ़े सो तेरे पा जो शरदा कर।

0: ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ, ਘਰ ਦੂਜਾ। ਮਾਤ ਗਰਭ ਮੈਂ ਆਪਨ ਸਿਮਰਨ ਦੇ, ਤਹਿ ਤੁਮ ਰਾਖਨ ਹਾਰੇ। ਪਾਵਕ ਸਾਗਰ ਅਥਾ ਲਹਿਰ ਮਹਿ, ਤਾਰਹੋ ਤਾਰਨ ਹਾਰੇ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਆਓ ਸਤਿਕਾਰਯੋਗ ਸਾਧ ਸਿੰਘ ਜੀ ਮਹਾਰਾਜ ਬਖਸ਼ੀ ਚਾਰ ਸਿੰਘ ਤੋਂ ਅੰਮ੍ਰਿਤ ਵੇਲੇ ਮਹਾਰਾਜ ਕੀ ਵਰਨੰਦ ਮੰਨਦਿਆਂ ਹੋਇਆ ਪਿੱਤਰ ਗੁਰਬਾਣੀ ਆਸਾ ਕੀ ਵਾਰ ਦੇ ਕੀਰਤਨ ਸਰਨ ਕੀਤੇ ਨੇ ਪ੍ਰਾਂਤ ਦੇਖੋ ਨਾ ਮੇਰੀ ਕਥਾ ਵਿਚਾਰ ਦੁਆਰਾ ਸਰਨ ਕੀਤੀ ਏ। ਅਰਦਾਸ ਪਰੀ ਅੰਮ੍ਰਿਤ ਮਹਾਰਾਜ ਬਖਸ਼ੀ ਪਿੱਤਰ ਨਾਮੇ ਸਰਨ ਕੀਤੇ ਹਨ। ਸਾਹਿਬ ਅੱਜ ਦਸ ਪਾਤਸ਼ਾਹ ਗੁਰੂ ਸਾਹਿਬ ਨੇ ਆਪ ਗੁਰੂ ਖਾਨ ਨੂੰ ਬਖਸ਼ਿਸ਼ ਕੀਤਾ ਹੈ। ਅਸੰਗ ਆਪਣਾ ਪਤਾ ਹੈ ਕਿ ਹੁਣ ਡੇੜੀ ਵਾਰ ਸਹਿਜ ਪਾਠ ਰਮ ਹੋਣੇ ਨੇ, ਜੋ ਭਾਈ ਸਾਹਿਬ ਠੀਕ 10 ਵਜੇ ਤੱਕ ਆਪ ਜੀ ਨੂੰ ਸਰਨ ਕਰਾਉਣਗੇ। ਸਤਸੰਗ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਬੇਅੰਤ ਪੁਰਾਣਾ ਵੱਲੋਂ ਘਰਾਂ 'ਚ ਆਪ ਲੜੀਵਾਰ ਸਹਿਜ ਕਰ ਰਹੇ ਨੇ, ਉਹਨਾਂ ਸਾਰਿਆਂ ਨੂੰ ਬੇਨਤੀ ਹੈ ਕਿ ਵਟਭਾਗੇ ਹੋ ਆਪ ਜੀ ਕਿਰਪਾ ਕਰਕੇ ਭਾਈ ਰਜਿੰਦਰ ਸਿੰਘ ਸਾਹਿਤ ਸਾਹਿਬਾਂ ਨਾਲ ਆਪਣਾ ਸੰਪਰਕ ਜ਼ਰੂਰ ਕਰੋ, ਤਾਂ ਕਿ ਸਮੇਂ ਸਮੇਂ ਦੇ ਮੁਤਾਬਕ ਜੋ ਵੀ ਪ੍ਰੋਗਰਾਮ ਬਣੇ ਉਹ ਭਾਈ ਸਾਹਿਬ ਤੁਹਾਡੇ ਨਾਲ ਟੈਲੀਫੋਨ ਕਰਕੇ ਆਪਣਾ ਸੰਪਰਕ ਕਰ ਲਿਆ ਕਰਨਗੇ, ਅਤੇ ਸਾਰਾ ਜਿਹੜਾ ਪ੍ਰੋਗਰਾਮ ਹੈ ਉਹ ਸਾਰਾ ਸਾਰਿਆਂ ਸਾਂਝਾ ਬਣ ਜਾਇਆ ਕਰੇਗਾ। ਸੋ ਸਹਿਜ ਸਿੰਘ ਜੀ ਸੰਗਤ ਨੂੰ ਬੇਨਤੀ ਹੈ ਕਿ ਤੁਸੀਂ ਦੇਖ ਰਹੇ ਹੋ ਕਿ ਜੋ ਨਾਰਥ ਆਰ ਸਾਊਥ ਹਾਲ ਦੇ ਹਨ ਡਬਲ ਬਿਲਡਿੰਗਾਂ ਬਣ ਰਹੀਆਂ ਨੇ ਅਤੇ ਬੇਅੰਤ ਮਾਇਆ ਖਰਚ ਹੋ ਰਹੀ ਹੈ। ਸੋ ਬੇਅੰਤ ਪਰਿਵਾਰਾਂ ਵੱਲੋਂ ਆਪਣਾ ਕਮਾਈਆਂ ਸਫਲ ਕਰਦੇ ਹਾਂ, ਦਸਵੰਧ ਸਫਲ ਕਰਦੇ ਹੋਏ ਹਾਂ। ਗੁਰੂ ਘਰ ਨੂੰ ਸੰਗਤਾਂ ਨੇ ਮਾਇਆ ਭੇਟਾ ਕੀਤੀ ਹੈ, ਸਭ ਵਟਭਾਗੀ ਹਨ ਜਿਹਨੇ ਅੱਜ ਤੱਕ ਮਾਇਆ ਭੇਟਾ ਨੇ ਕੀ ਸਾਰਿਆਂ ਬੇਨਤੀ ਜ਼ਰੂਰ ਮਾਰੇ ਚਰਨਾਂ ਭੇਟਾ ਕਰਕੇ ਆਪਣੀ ਜਿਹੜੀ ਕਮਾਈ ਹੈ ਇਸ ਨੂੰ ਜ਼ਰੂਰ ਸਫਲ ਕਰਨ ਦੀ ਕਿਰਪਾਲਤਾ ਕਰੋ। ਸੋ ਸਾਧ ਸਿੰਘ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਕੱਲ੍ਹ ਨੂੰ ਸੰਪੂਰਨਤਾ ਪੁਰਬ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ। ਸੋ ਕੱਲ੍ਹ ਨੂੰ ਗੁਰੂ ਘਰ ਸਾਹਿਬ ਜੀ ਦਾ ਸੰਪੂਰਨਤਾ ਪੁਰਬ ਮਨਾਉਂਦੇ ਹਾਂ, ਸਾਰੇ ਸੰਗਤਾਂ ਨੂੰ ਬੇਨਤੀ ਹੈ ਜ਼ਰੂਰ ਮਾਰੇ ਚਰਨ ਹਾਜ਼ਰੀਆਂ ਭਰੋ, ਕਿਉਂਕਿ ਗੁਰੂ ਸਾਹਿਬ ਨੇ ਇੱਕ ਮਹਾਨ ਦਾਤ ਸਾਨੂੰ ਬਖਸ਼ੇ ਹੈ, ਦਾ ਜ਼ਰੂਰ ਧੰਨਵਾਦ ਕਰੀਏ। ਸਾਧ ਸੰਗਤ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਅਗਸਤ 31-27 ਤੱਕ ਜਲ ਸਾਹਿਬ ਦੀ ਕਥਾ ਹੋਣੀ ਕਰਨੀ ਹਰ ਰੋਜ਼ ਭਾਈ ਲਖਵਿੰਦਰ ਸਿੰਘ ਜੀ ਕਰਿਆ ਕਰਨਗੇ। ਸੋ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਆਪਣੇ ਹਾਜ਼ਰੀਆਂ ਭਰਨੀਆਂ ਨੇ। ਸਾਧ ਸੰਗਤ ਜੀ 3 ਸਤੰਬਰ ਸਾਧ ਸੰਗਤ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ 2-7 ਤੱਕ ਕੀਰਤਨ ਕਰਨਗੇ ਭਾਈ ਸਾਹਿਬ ਭਾਈ ਗੁਰਮੇਜ ਸਿੰਘ ਜੀ ਹਰੂ ਜਾਗੀ ਦਰਬਾਰ ਸਾਹਿਬ ਵਾਲੇ, ਸਤੰਬਰ 2-7 ਤੱਕ ਭਾਈ ਗੁਰਮੇਜ ਸਿੰਘ ਜੀ ਹਰੂ ਜਾਗੀ ਦਰਬਾਰ ਸਾਹਿਬ ਵਾਲੇ ਇੱਥੇ ਹਰਪਾਲ ਕੀਰਤਨ ਕਰਨ ਆ ਰਹੇ ਨੇ। ਸੰਗਤ ਨੇ ਹਾਜ਼ਰੀਆਂ ਭਰ ਕੇ ਇਸ ਸਮੇਂ ਦਾ ਲਾਭ ਉਠਾਉਣ ਦਾ ਯਤਨ ਕਰੋ। ਸਾਧ ਸੰਗਤ ਜੀ ਸਾਧ ਸੰਗਤ ਜੀ ਸਤੰਬਰ 11, 12, 13 ਨੂੰ 3 ਦਿਨ ਲਗਾਤਾਰ 31 ਲਗਾਤਾਰ ਕੀਰਤਨ ਬਾਰ ਹੋ ਰਿਹਾ, ਆਪ ਹਾਜ਼ਰੀਆਂ ਜ਼ਰੂਰ ਭਰਨੀ। ਸਾਧ ਸੰਗਤ ਜੀ ਸਤੰਬਰ 12 ਨੂੰ ਹੋਇਆ ਪਹਿਲਾ ਪ੍ਰਕਾਸ਼ ਦਿਵਸ ਸੱਚੇ ਪਾਤਸ਼ਾਹ ਜੀ ਦਾ, ਆਵਾਜ਼ੀਆਂ ਭਰ ਕੇ ਜ਼ਰੂਰ ਗੁਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ, ਗੁਰੂ ਸਾਹਿਬ ਦੇ ਬਖਸ਼ਿਆਂ ਦਾ ਧੰਨਵਾਦ ਕਰੀਏ। ਭਾਈ ਸਾਹਿਬ ਤਿਆਰ ਨੇ, ਸਾਹਿਬ ਪ੍ਰਣਾਮ ਕਰਨੀ ਸਾਨੂੰ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦਾ ਲਾਹਾ ਪ੍ਰਾਪਤ ਕਰ ਰਹੇ ਹੋ, ਘਰਾਂ ਵਿੱਚ ਬੈਠ ਕੇ ਆਨੰਦ ਮਾਣ ਰਹੇ ਹੋ। ਆਓ, ਸਮਾਂ ਹੋਇਆ ਹੈ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ। ਅੱਜ ਪਾਵਨ ਅੰਗ 1034 ਤੋਂ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਆਪਾਂ ਅੱਗੇ ਪ੍ਰਾਰੰਭ ਕਰਦੇ ਹਾਂ ਜੀ। ਪਿਆਰ ਸਹਿਤ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਹਨ। 1034 ਤੋਂ ਅੱਜ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ।

ਭਾਣੈ ਲਖ ਚੌਹਰਾਸੀ ਜੀ ਉਪਾਏ ਭਾਣੈ ਸਾਹ ਲਵਾਏਂਦਾ ਜੋ ਤਿਸ ਭਾਵੈ ਸੋ ਨਿਹਚੋ ਹੋਵੈ।

ਓਪਤ ਖਪਤ ਨਾਵਣ ਜਾਣੀ, ਖੰਡ ਪਤਾਲ ਸਪਤ ਨਹੀਂ ਸਾਗਰ, ਨਦੀ ਨਾ ਨੀਰ ਵਹਾਏ ਦਾ, ਨਾ ਤਦ ਸੁਰਗ ਮੱਛ ਪਿਆਲਾ, ਦੋ ਜਗ ਭਿਸ਼ਤ ਨਹੀਂ ਖੈ ਕਾਲਾ, ਨਰਕ ਸੁਰਗ ਨਹੀਂ ਜੰਮਣ ਮਰਨਾ, ਨਾ ਕੋ ਆਏ ਨਾ ਜਾਏ ਦਾ, ਬ੍ਰਹਮਾ ਵਿਸ਼ਨ ਮਹੇਸ਼ ਨ ਕੋਈ, ਅਵਰ ਨ ਦੀਸੈ ਏਕੋ ਸੋਈ, ਨਾਰ ਪੁਰਖ ਨਹੀਂ ਜਾਤ ਨ ਜਨਮਾ, ਨਾ ਕੋ ਦੁਖ ਸੁਖ ਪਾਏਂਦਾ, ਨਾ ਤਦ ਜਤੀ ਸਤੀ ਬਨਵਾਸੀ, ਨਾ ਤਦ ਸਿੱਧ ਸਾਧਿਕ ਸੁਖਵਾਸੀ, ਜੋਗੀ ਜੰਗਮ ਭੇਖ ਨ ਕੋਈ, ਨਾ ਕੋ ਨਾਥ ਕਹਾਏ ਦਾ, ਜਪ ਤਪ ਸੰਜਮ ਨਾ ਬ੍ਰਤ ਪੂਜਾ, ਨਾ ਕੋ ਆਖ ਵਖਾਣੈ ਦੂਜਾ, ਆਪੇ ਆਪ ਉਪਾਏ ਵਿਗਸੈ, ਆਪੇ ਕੀਮਤ ਪਾਏਂਦਾ, ਨਾ ਸੁਚ ਸੰਜਮ ਤੁਲਸੀ ਮਾਲਾ, ਗੋਪੀ ਕਾਨ ਨ ਗਉ ਗੁਆਲਾ, ਤੰਤ ਮੰਤ ਪਾਖੰਡ ਨ ਕੋਈ, ਨਾ ਕੋ ਵੰਸ ਵਜਾਏਂਦਾ, ਕਰਮ ਧਰਮ

ਹੁਕਮ ਸਮਾਇਆ ਹੁਕਮੇ ਦੀਸੈ ਜਗਤ ਉਪਾਇਆ ਹੁਕਮੇ ਸੁਰਗ ਮੱਚ ਪਿਆਲਾ ਹੁਕਮੇ ਕਲਾ ਰਹਾਇਂਦਾ ਹੁਕਮੇ ਧਰਤੀ ਧੌਲ ਸਿਰ ਭਾਰੰ ਹੁਕਮੇ ਪੌਣ ਪਾਣੀ ਗੈ ਨਾਰੰ ਹੁਕਮੇ ਸਿਵ ਸ਼ਕਤੀ ਘਰ ਵਾਸਾ ਹੁਕਮੇ ਖੇਲ ਖੇਲਾਇਂਦਾ ਹੁਕਮੇ ਆਡਾਣੇ ਆਗਾਸੀ ਹੁਕਮੇ ਜਲ ਥਲ ਤ੍ਰਿਭਵਨ ਵਾਸੀ ਹੁਕਮੇ ਸਾਸ ਗਿਰਾਸ ਸਦਾ ਹੁਣ ਹੁਕਮੇ ਦੇਖ ਦਿਖਾਇਂਦਾ ਹੁਕਮ ਉਪਾਏ ਦਸ ਅਵਤਾਰਾ ਦੇਵ ਦਾਨਵ ਅਗਣਤ ਅਪਾਰਾ ਮਾਨੈ ਹੁਕਮ ਸੁਧਰ ਗਹਿ ਪੈਠੈ

ਵਚਨ ਪੂਰਾ ਤਿਸ ਮਿਲਿਆ ਭਰਮ ਚੁਕਾਏਂਦਾ ਸੁਨੋ ਸਪਤ ਸਰੂਵਰ ਥਾਪੇ ਜਿਨ ਸਾਜੇ ਵਿਚਾਰੇ ਆਪੇ ਤਿਤ ਸਤ ਸਰ ਮਨੁਆ ਗੁਰਮੁਖ ਨਾਵੈ ਫਿਰ ਬਹੁੜ ਜੋਰ ਨਾ ਪਾਏਂਦਾ ਸੁਨੋ ਚੰਦ ਸੂਰਜ ਗਹਿਣਾਰੇ ਤਿਸਕੀ ਜੋਤ ਤ੍ਰਿਭਵਨ ਸਾਰੇ ਸੁਨੇ ਅਲਖ ਅਪਾਰ ਨਿਰਾਲਮ ਸੁਨੇ ਤਾੜੀ ਲਾਏਂਦਾ ਸੁਨੋ ਧਰਤ ਆਕਾਸ ਉਪਾਏ ਬਿਨ ਥੰਮਾ ਰਾਖੇ ਸੱਚ ਕਲ ਪਾਏ ਤ੍ਰਿਭਵਨ ਸਾਜ ਮੇਖੁਲੀ ਮਾਇਆ

ਤਾ ਕਉ ਤੁਨ ਉਪਜੈ ਸ਼ਬਦ ਜਗਾਇਆ ਤੂੰ ਏਕੰਕਾਰ ਨਿਰਾਲਮ ਰਾਜਾ ਤੂੰ ਆਪ ਸੁਵਾਰਹਿ ਜਨ ਕੇ ਕਾਜਾ ਅਮਰ ਅਡੋਲ ਅਪਾਰ ਅਮੋਲਕ ਹਰ ਅਸਥਿਰ ਥਾਨ ਸੁਹਾਇਆ ਦੇਹੀ ਨਗਰੀ ਊਤਮ ਥਾਨਾ ਪੰਚ ਲੋਕ ਵਸਹਿ ਪਰਧਾਨਾ ਉਪਰ ਏਕੰਕਾਰ ਨਿਰਾਲਮ ਸੁਨ ਸਮਾਧ ਲਗਾਇਆ ਦੇਹੀ ਨਗਰੀ ਨੌ ਦਰਵਾਜੇ ਸਿਰ ਸਿਰ ਕਰਨੈ ਹਾਰੈ ਸਾਜੇ ਦਸਵੈ ਪੁਰਖ ਅਤੀਤ ਨਿਰਾਲਾ ਆਪੇ ਅਲਖ ਲਿਖਾਇਆ ਪੁਰਖ ਅਲੇਖ ਸੱਚੇ ਦੀਵਾਨਾ ਹੁਕਮ ਚਲਾਏ ਸੱਚ ਨੀਸਾਨਾ ਨਾਨਕ ਖੋਜ ਲਹੋ ਘਰ ਆਪਣਾ ਹਰ ਆਤਮ ਰਾਮ ਨਾਮ ਪਾਇਆ ਸਰਵ ਨਿਰੰਜਨ ਪੁਰਖ ਸੁਜਾਨਾ ਅਦਲ ਕਰੇ ਗੁਰ ਗਿਆਨ ਸਮਾਨਾ ਕਾਮ ਕ੍ਰੋਧ ਲੈ ਗਰਦਨ ਮਾਰੇ ਹਉ ਮੈਂ ਲੋਭ ਚੁਕਾਇਆ ਸੱਚੈ ਥਾਨ ਵਸੈ ਨਿਰੰਕਾਰਾ ਆਪ ਪਛਾਣੈ ਸ਼ਬਦ ਵਿਚਾਰਾ ਸੱਚੈ ਮਹਿਲ ਨਿਵਾਸ ਨਿਰੰਤਰ ਆਵਣ ਜਾਣ ਚੁਕਾਇਆ ਨਾ ਮਨ ਚਲੈ ਨਾ ਪੌਣ ਉਡਾਵੈ ਜੋਗੀ ਸ਼ਬਦ ਅਨਾਹਦ ਵਾਵੈ ਪੰਚ ਸ਼ਬਦ ਚੁਨਕਾਰ ਨਿਰਾਲਮ ਪ੍ਰਭ ਆਪੇ ਵਾਏ ਸੁਣਾਇਆ ਭਉ ਬੈਰਾਗਾ ਸਹਿਜ ਸਮਾਤਾ ਹਉਮੈ ਤਿਆਗੀ ਅਨਹਦ ਰਾਤਾ ਅੰਜਨ ਸਾਰ ਨਿਰੰਜਨ ਜਾਣੈ ਸਰਵ ਨਿਰੰਜਨ ਰਾਇਆ ਦੁਖ ਭੈ ਭੰਜਨ ਪ੍ਰਭ ਅਵਿਨਾਸੀ ਰੋਗ ਕੱਟੇ ਕਾਟੀ ਜਮਪਾਸੀ ਨਾਨਕ ਹਰ ਪ੍ਰਭ ਸੋ ਭਉ ਭੰਜਨ ਗੁਰ ਮਿਲਿਆ ਹਰ ਪ੍ਰਭ ਪਾਇਆ ਕਾਲੈ ਕਵਲ ਨਿਰੰਜਨ ਜਾਣੈ ਪੂਜੈ ਕਰਮ ਸੁ ਸ਼ਬਦ ਪਛਾਣੈ ਆਪੇ ਜਾਣੈ ਆਪ ਪਛਾਣੈ ਸਭ ਤਿਸਕਾ ਚੋਜ ਸੁਭਾਇਆ ਆਪੇ ਸਾਹੁ ਆਪੇ ਵਣਜਾਰਾ ਆਪੇ ਪਰਖੇ ਪਰਖਣ ਹਾਰਾ ਆਪੇ ਕਸ ਕਸਵੱਟੀ ਲਾਏ ਆਪੇ ਕੀਮਤ ਪਾਇਆ ਆਪ ਦਿਆਲ ਦਇਆ ਪ੍ਰਭ ਧਾਰੀ ਘਟ ਘਟ ਰਵ ਰਹਿਆ ਬਨਵਾਰੀ ਪੁਰਖ ਅਤੀਤ ਵਸੈ ਨਹੀਂ ਕੇਵਲ ਗੁਰਪੁਰਖੈ ਪੁਰਖ ਮਿਲਾਇਆ ਪ੍ਰਭ ਦਾਨਾ ਬੀਨਾ ਗਰਭ ਗਵਾਏ ਦੂਜਾ ਮਿਟੈ ਏਕ ਦਿਖਾਏ ਆਸਾ ਮਾਹੇ ਨਿਰਾਲਮ ਜੋਨੀ ਅਕੁਲ ਨਿਰੰਜਨ ਰਾਇਆ ਹਉਮੈ ਮੇਟ ਸ਼ਬਦ ਸੁਖ ਹੋਈ ਆਪ ਵਿਚਾਰੇ ਗਿਆਨੀ ਸੋਈ ਨਾਨਕ ਹਰ ਜਸ ਹਰ ਗੁਣ ਲਾਹਾ ਸਤਸੰਗਤ ਸੱਚ ਫਲ ਪਾਇਆ ਮਾਰੂ ਮਹੱਲਾ ਪਹਿਲਾ ਸੱਚ ਕਹੋ ਸੱਚੈ ਘਰ ਰਹਿਣਾ ਜੀਵਤ ਮਰਹੋ ਭਵਜਲ ਜਗ ਤਰਨਾ ਗੁਰ ਬੋਹਿਤ ਗੁਰ ਬੇੜੀ ਤੁਲਹਾ ਮਨ ਹਰ ਜਪ ਪਾਰ ਲੰਘਾਇਆ ਹਉਮੈ ਮਮਤਾ ਲੋਭ ਬਿਨਾਸਨ ਨੌ ਦਰ ਮੁਕਤੇ ਦਸਵੈ ਆਸਨ ਉਪਰ ਪਰੈ ਪਰੈ ਅਪਰੰਪਰ ਜਿਨੇ ਆਪੇ ਆਪ ਉਪਾਇਆ

ਸੱਚੇ ਭਾਵੈ ਤਿਸ ਵਡਿਆਏ, ਕੌਣ ਸਦੂਜਾ ਤਿਸ ਸਮਝਾਏ। ਹਰ ਗੁਰ ਮੂਰਤ ਏਕਾ ਵਰਤੈ, ਨਾਨਕ ਹਰ ਗੁਰ ਭਾਇਆ। ਵਾਚੈ ਪੁਸਤਕ ਵੇਦ ਪੁਰਾਨਾ, ਇੱਕ ਬਹਿ ਸੁਨਹਿ ਸੁਨਾਵਹਿ ਕਾਨਾ। ਅਜਗਰ ਕਪਟ ਕਹੋ ਕਿਉਂ ਖੁੱਲੈ, ਬਿਨ ਸਤਿਗੁਰ ਤਤ ਨ ਪਾਇਆ। ਕਰਹਿ ਵਿਭੂਤ ਲਗਾਵਹਿ ਭਸਮੈ, ਅੰਤਰ ਕ੍ਰੋਧ ਚੰਡਾਲ ਸੁਹਮੈ। ਪਾਖੰਡ ਕੀਨੇ ਜੋਗ ਨ ਪਾਈਐ, ਬਿਨ ਸਤਿਗੁਰ ਅਲਖ ਨ ਪਾਇਆ। ਤੀਰਥ ਵਰਤ ਨੇਮ ਕਰੈ ਉਦਿਆਨਾ, ਜਤ ਸਤ ਸੰਜਮ ਕਥੈ ਗਿਆਨਾ। ਰਾਮ ਨਾਮ ਬਿਨ ਕਿਉਂ ਸੁਖ ਪਾਈਐ, ਬਿਨ ਸਤਿਗੁਰ ਭਰਮ ਨ ਜਾਇਆ। ਨਿਉਲੀ ਕਰਮ ਭਯੰਗਮ ਭਾਠੀ, ਰੇਚਕ ਕੁੰਭਕ ਪੂਰਕ ਮਨ ਹਾਠੀ। ਪਾਖੰਡ ਧਰਮ ਪ੍ਰੀਤ ਨਹੀਂ ਹਰ ਸੌ, ਗੁਰ ਸ਼ਬਦ ਮਹਾਰਸ ਪਾਇਆ। ਕੁਦਰਤ ਦੇਖ ਰਹੇ ਮਨ ਮਾਨਿਆ, ਗੁਰ ਸ਼ਬਦੀ ਸਭ ਬ੍ਰਹਮ ਪਛਾਨਿਆ। ਨਾਨਕ ਆਤਮ ਰਾਮ ਸੁਭਾਇਆ, ਗੁਰ ਸਤਿਗੁਰ ਅਲਖ ਲਖਾਇਆ। ਮਾਰੂ ਸੋਲਹੇ ਮਹੱਲਾ ਤੀਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਹੁਕਮੀ ਸਹਿਜੇ ਸ੍ਰਿਸ਼ਟ ਉਪਾਈ, ਕਰ ਕਰ ਵੇਖੇ ਆਪਣੀ ਵਡਿਆਈ। ਆਪੇ ਕਰੇ ਕਰਾਏ ਆਪੇ, ਹੁਕਮੇ ਰਿਹਾ ਸਮਾਈ ਹੇ। ਮਾਇਆ ਮੋਹ ਜਗਤ ਗੁਬਾਰਾ, ਗੁਰਮੁਖ ਬੂਝੈ।

ਤੇ ਵਡਿਆਈ ਗੁਰਪ੍ਰਸਾਦੀ ਕੀਮਤ ਪਾਈ ਮਨ ਮੁਖ ਬਹੁਤ ਫਿਰੈ ਬਿਲ ਲਾਦੀ ਦੂਜੇ ਭਾਏ ਖੁਆਈ ਹੈ ਹਉ ਮੈਂ ਮਾਇਆ ਵਿੱਚੇ ਪਾਈ ਮਨਮੁਖ ਭੂਲੇ ਪਤ ਗਵਾਈ ਗੁਰਮੁਖ ਹੋਵੈ ਸੋ ਨਾਏ ਰਾਚੈ ਸਾਚੈ ਰਿਹਾ ਸਮਾਈ ਹੈ ਗੁਰ ਤੇ ਗਿਆਨ ਨਾਮ ਰਤਨ ਪਾਇਆ ਮਨਸਾ ਮਾਰ ਮਨ ਮਾਹੀ ਸਮਾਇਆ ਆਪੇ ਖੇਲ ਕਰੇ ਸਭ ਕਰਤਾ ਆਪੇ ਦੇ ਬੁਝਾਈ ਹੈ ਸਤਿਗੁਰ ਸੇਵੇ ਆਪ ਗਵਾਏ ਮਿਲ ਪ੍ਰੀਤਮ ਸ਼ਬਦ ਸੁਖ ਪਾਏ ਅੰਤਰ ਪਿਆਰ ਭਗਤੀ ਰਾਤਾ ਸਹਿਜ ਮਤੇ ਬਣ ਆਈ ਹੈ ਦੁੱਖ ਨਿਵਾਰਨ ਗੁਰ ਤੇ ਜਾਤਾ ਆਪ ਮਿਲਿਆ ਜਗ ਜੀਵਨ ਦਾਤਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਪਿਆਰ ਸਹਿਤ ਮਿੱਤਾ ਪ੍ਰਤੀ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਨਾਲ ਜੁੜਦੇ ਹੋ। ਸਤਿਗੁਰੂ ਜੀ ਕਿਰਪਾ ਕਰਨ, ਸਭਨਾਂ ਦੀ ਹਾਜ਼ਰੀ ਦਰ ਪ੍ਰਵਾਨ ਕਰ ਲੈਣ, ਦਰੋਂ ਕਰੋਂ ਨਾਮਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਨ, ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿਗੁਰੂ ਦੀਨ ਦਿਆਲ ਅਕਾਲ ਪੁਰਖ ਜੀ ਸਰਵ ਸ਼ਕਤੀਮਾਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਬਹੁਤ ਜ਼ਿਆਦਾ ਕਿਰਪਾ ਕੀਤੀ ਹੈ, ਵੱਡੀਆਂ ਬਖਸ਼ਿਸ਼ਾਂ ਕੀਤੀਆਂ ਨੇ, ਸੰਧਿਆ ਦੇ ਦੀਵਾਨ ਬਖਸ਼ਿਸ਼ ਕਰਕੇ ਨਦਰ ਨਦਰ ਨਿਹਾਲ ਕੀਤਾ। ਸ਼ੁਕਰਾਨਾ ਹੈ ਆਪ ਜੀ ਦਾ, ਧੰਨਵਾਦ ਹੈ ਆਪ ਜੀ ਦਾ। ਆਪ ਜੀ ਨੇ ਕੀਰਤਨ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕੀਤੀਆਂ ਨੇ। ਮਹਾਰਾਜ ਜੀ ਕਿਰਪਾ ਕਰੋ, ਰਹਿਮਤ ਕਰਕੇ, ਤਰਸ ਕਰਕੇ ਸਾਡੀ ਝੋਲੀ ਚ ਕੀਰਤਨ ਪਾਵੋ, ਨਿਤਨੇਮ ਪਾਵੋ, ਸਿਮਰਨ ਪਾਵੋ, ਸੇਵਾ ਪਾਵੋ, ਪਾਵੋ ਦਾਨ ਢੀਠ ਹੋਏ ਮੰਗ। ਪਾਤਸ਼ਾਹ ਜੀ ਕਿਰਪਾ ਕਰੋ, ਸਾਨੂੰ ਬਹਿਣ ਦਾ, ਸਾਨੂੰ ਸੁਣਨ ਦਾ, ਸਾਨੂੰ ਆਪ ਜੀ ਦੇ ਚਰਨਾਂ ਵਿੱਚ ਆਉਣ ਦਾ। ਆਪ ਜੀ ਨੇ ਕਿਰਪਾ ਕਰਕੇ ਚੱਜ ਬਖਸ਼ਿਸ਼ ਕਰਨਾ ਦਾਤਾ ਜੀ, ਕਿਰਪਾ ਕਰਿਓ ਜੀ, ਤਰਸ ਕਰਿਓ। ਸ਼ੁਕਰਾਨਾ ਹੈ ਆਪ ਜੀ ਦਾ, ਧੰਨਵਾਦ ਹੈ ਆਪ ਸੰਗਤਾਂ ਦਾ, ਧੰਨਵਾਦ ਗੁਰੂ ਕੇ ਵਜ਼ੀਰ ਸਾਹਿਬਾਨਾਂ ਦਾ, ਰਾਗੀ ਸਿੰਘਾਂ ਦਾ, ਪ੍ਰਚਾਰਕਾਂ ਦਾ, ਹੈੱਡ ਗ੍ਰੰਥੀ ਸਾਹਿਬ ਜੀ ਦਾ, ਪ੍ਰਬੰਧਕ ਸਾਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਗੁਰੂ ਸਾਹਿਬ ਕਿਰਪਾ ਕਰ ਰੱਖਣ, ਇਸੇ ਤਰ੍ਹਾਂ ਚਰਨਾਂ ਦੇ ਨਾਲ ਲਾਈ ਰੱਖਣ। ਜਿਨ੍ਹਾਂ ਸੰਗਤਾਂ ਨੇ ਕੀਰਤਨ ਦਾ ਸਤਿਕਾਰ ਕੀਤਾ, ਮਹਾਰਾਜ ਜੀ ਕਿਰਪਾ ਕਰਕੇ ਉਹਨਾਂ ਦੇ ਖਜ਼ਾਨੇ ਭਰਪੂਰ ਕਰਿਓ, ਕਾਲ ਕੰਡਕ ਦੂਰ ਕਰਿਓ, ਮਿਹਰ ਭਰਿਆ ਹੱਥ ਰੱਖਿਓ, ਆਪ ਜੀ ਦੇ ਚਰਨਾਂ ਦੇ ਨਾਲ ਬਣ ਆਵੇ ਸਭ। ਆਪ ਜੀ ਨੇ ਕਾਰਜ ਰਾਸ ਕਰਨ, ਵਿਘਣ ਦਾ ਨਾਸ ਕਰੋ, ਭਜਨ ਦਾ ਪ੍ਰਤਾਪ ਕਰੋ, ਖਾਲਸੇ ਪੰਥ ਨੂੰ ਚੜ੍ਹਦੀਆਂ ਕਲਾ ਚ ਰੱਖੋ। ਜਿਨ੍ਹਾਂ ਨੇ ਅੰਮ੍ਰਿਤ ਪਾਣ ਨਹੀਂ ਕੀਤਾ, ਭਾਈ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਗੁਰੂ ਦੀ ਬਖਸ਼ ਦੇ ਪਾਤਰ ਬਣੀਏ, ਗੁਰੂ ਬਾਜਾਂ ਵਾਲੇ ਦੀ ਖੁਸ਼ੀਆਂ ਲਈਏ ਜੀ। ਆਓ ਸੰਤ ਜਨਾ ਪੜ੍ਹ ਕੇ ਸਮਾਪਤੀ ਕਰੀਏ ਜੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਪ੍ਰੋਫੈਸਰ ਸਾਹਿਬ ਅਤੇ ਉਹਨਾਂ ਦੇ ਸਟੂਡੈਂਟਸ ਦਾ। ਬਹੁਤ ਹੀ ਰਸਤੇ ਨਾਲ ਕੀਰਤਨ ਸਾਰਿਆਂ ਨੇ ਕੀਤਾ ਹੈ। ਤੁਸੀਂ ਦੇਖਿਆ ਕਿ 9 ਸਾਜ਼ ਵੱਜ ਰਹੇ ਸਨ ਔਰ ਇੱਕ ਇੱਕ ਸਾਜ਼ ਡਿਸਟਿੰਕਟਲੀ ਆਵਾਜ਼ ਉਹਦੀ ਸੁਣਾਈ ਪੈ ਰਹੀ ਸੀ। ਸੋ ਇਹਦਾ ਧੰਨਵਾਦ ਬਣਦਾ ਹੈ ਸਾਡੇ ਸਾਊਂਡ ਸਿਸਟਮ ਦੇ ਇੰਚਾਰਜ ਓਂਕਾਰ ਸਿੰਘ ਸੰਘਾ ਜੀ ਨੂੰ, ਜਿਨ੍ਹਾਂ ਨੇ ਬਹੁਤ ਸੋਹਣਾ ਸਿਸਟਮ ਸੈੱਟ ਕੀਤਾ ਔਰ ਆਵਾਜ਼ ਬੜੀ ਸੁਰੀਲੀ ਡਿਸਟਿੰਗ ਸੁਣਾਈ ਪੈ ਰਹੀ ਸੀ। ਸਤਸੰਗ ਜੀ, ਆਰਡਰ ਦੇ ਵਿੱਚ ਇੱਕ ਚੇਂਜ ਹੈਗਾ ਹੈ ਸਕੈਜੂਲ ਦੇ ਹਿਸਾਬ ਦੇ ਨਾਲ। ਭਾਈ ਨਿਰੰਜਨ ਸਿੰਘ ਹੋਰਾਂ ਨੇ ਕੀਰਤਨ ਕਰਨਾ ਸੀ ਇਸ ਵੇਲੇ, ਪਰ ਉਹ ਟ੍ਰੈਫਿਕ ਦੇ ਵਿੱਚ ਹੈਲਡ ਅਪ ਹੈਗੇ ਅਤੇ ਥੋੜ੍ਹਾ ਲੇਟ ਹੋ ਜਾਣਗੇ। ਸੋ ਬੇਨਤੀ ਕੀਤੀ ਉਹਨਾਂ ਦੇ ਬਾਅਦ ਸਿਮਤ ਤੌਰ ਅਰਜੁਨ ਜੀ ਨੂੰ ਕਿ ਉਹ ਆ ਕੇ ਉਹਨਾਂ ਦੀ ਥਾਂ ਉਹ ਪਹਿਲੇ ਕਰ ਲੈਣ ਕੀਰਤਨ। ਸੋ ਉਹਨਾਂ ਨੇ ਬੇਨਤੀ ਪ੍ਰਵਾਨ ਕਰਦਿਆਂ ਹੋਇਆਂ ਪਹੁੰਚ ਗਏ ਹਨ।
1: ਮਹਾਨ ਸ਼੍ਰੀ ਦਿਵਸ ਹੀ ਆਪਾਂ ਮਨਾਉਣਾ ਸਾਰਾ ਦਿਨ, ਅਤੇ 4 ਜੂਨ ਨੂੰ ਇਸੇ ਸੰਬੰਧ ਦੇ ਵਿੱਚ ਮਹਾਨ ਨਗਰ ਕੀਰਤਨ ਹੋ ਰਿਹਾ ਜੀ ਸਾਨ ਫਰਾਂਸਿਸਕੋ ਸਮੂਹ ਗੁਰੂ ਘਰਾਂ ਵੱਲੋਂ ਮਹਾਨ ਸ਼ਹੀਦਾਂ ਦੀ ਯਾਦ ਵਿੱਚ 1984 ਦੀਆਂ। ਉਸ ਤੋਂ ਅੱਗੇ ਚੱਲੀਏ ਜੀ, 5 ਜੂਨ ਨੂੰ ਵਿਸ਼ੇਸ਼ ਪ੍ਰੋਗਰਾਮ ਫਿਰ ਹੋਰ ਸ਼ੁਰੂ ਹੋ ਰਿਹਾ ਗੁਰੂ ਘਰ ਸਾਹਿਬ ਦੇ। ਉਹ ਕਿਹੜਾ? ਉਹ ਹੈ ਜੀ ਪਵਿੱਤਰ ਬਾਣੀ ਦੇ ਸਹਿਜ ਪਾਠ, ਸੰਗਤਾਂ ਨੇ ਆਪਣੇ ਘਰ ਬੈਠੇ ਜਾਂ ਇੱਥੇ ਆ ਕੇ ਕਰਨੇ ਨੇ। ਅੱਗੇ ਵੀ ਕਰ ਚੁੱਕੇ ਨੇ ਇੱਕ ਵਾਰੀ, ਹੁਣ ਫਿਰ ਦੂਸਰੇ ਪਾਠ ਆਰੰਭ ਹੋ ਰਹੇ ਨੇ ਗੁਰੂ ਪਿਆਰਿਓ। 5 ਜੂਨ ਤੋਂ ਸਵੇਰੇ 9 ਵਜੇ ਅਰਦਾਸ ਹੋ ਜਾਣੀ, ਐਤਵਾਰ ਹੈ ਉਸ ਦਿਨ, ਅਤੇ ਆਪ ਜੀ ਅਰਦਾਸ ਵਿੱਚ ਸ਼ਾਮਲ ਹੋ ਕੇ ਘਰੀਂ ਬੈਠੇ ਫਿਰ ਪਾਠ ਸਰਵਣ ਕਰਿਆ ਕਰੋਗੇ, ਨਾਲ ਸ਼ਾਮਲ ਹੋਵੋਗੇ। ਇੱਕ ਤੇ ਨਾਲ ਸੰਥਿਆ ਆਪਣੇ ਆਪ ਹੀ ਹੋ ਜਾਣੀ, ਕਿਉਂਕਿ ਪਾਠ ਆਪ ਜੀ ਨੂੰ ਸੁਣਨ ਨੂੰ ਮਿਲ ਜਾਣਾ, ਨਾਲ ਨਾਲ ਕਹਿਣ ਨੂੰ ਮਿਲਣਾ। ਸੋ ਉਹਦਾ ਸਮਾਂ ਨੋਟ ਕਰ ਲਓ, ਸਵੇਰ ਦਾ ਸਮਾਂ ਹੋਇਆ ਕਰਨਾ 9:30 ਤੋਂ 10:15, ਅਤੇ ਸ਼ਾਮ ਦਾ ਸਮਾਂ ਹੋਇਆ ਕਰਨਾ ਜੀ 5:45 ਤੋਂ 5:30। ਇਨ ਦਾ ਮੋਰਨਿੰਗ ਇਟ ਇਜ਼ ਫਰੋਮ 9:30 ਟੂ 10:15, ਇਨ ਦਾ ਆਫਟਰਨੂਨ ਇਟ ਇਜ਼ ਫਰੋਮ 4:45 ਟੂ 5:30 PM, 45 minutes ਈਚ ਟਾਈਮ। ਸੋ ਇਹ ਚੇਤਾ ਰੱਖੀਏ, ਅਤੇ ਇਹ ਕਈ ਹਫ਼ਤੇ ਪ੍ਰੋਗਰਾਮ ਚੱਲਣਾ। ਅਤੇ ਕਿਹਾ ਜਾਂਦਾ ਕਿ ਜਿਹੜੇ ਕਿਸੇ ਨੇ ਵੀ ਗੁਰੂ ਸਾਹਿਬਾਂ ਦੇ ਦਰਸ਼ਨ ਕਰਨੇ ਦਸਾਂ ਪਾਤਸ਼ਾਹਾਂ ਦੇ, ਉਹ ਕੀ ਕਰੇ? ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦਾ ਪਾਠ ਕੇ ਕਰ ਲਵੇ ਸ਼ੁਰੂ ਤੋਂ ਲੈ ਕੇ ਅੰਤ ਤੱਕ, ਸਮਾਪਤੀ ਤੱਕ। ਅਤੇ ਫਿਰ ਕੀ ਹੋਏਗਾ? ਸਮਝੋ, ਉਸਨੇ ਗੁਰੂ ਸਾਹਿਬ ਦੇ ਦਰਸ਼ਨ ਕਰ ਲੈਣੇ, ਜੀਵਨ ਸਫਲਾ ਕਰ ਲਿਆ। ਹੁਣ ਦੇਖਣਾ ਆਪਾਂ ਕਿੰਨੇ ਸਫਲ ਕਰਨ ਲਈ ਜੀਵਨ ਤਿਆਰ ਹੁੰਦੇ ਹਾਂ 5 ਜੂਨ ਨੂੰ। ਇੱਥੇ ਇਸ ਚੀਜ਼ ਸੂਚਨਾ ਮੈਂ ਸਮਾਪਤ ਕਰਦਾ ਹੋਇਆ ਦਾਸ ਹੁਣ ਬੇਨਤੀ ਕਰਦਾ ਹੈ ਭਾਈ ਸਾਹਿਬ ਜੀ ਦੇ ਜਥੇ ਨੂੰ ਕਿ ਉਹ ਆਪ ਜੀ ਨੂੰ ਕੀਰਤਨ ਸਰਵ ਕਰਾਉਣ ਠੀਕ 1 ਵਜੇ ਤੱਕ। ਉਸ ਤੋਂ ਬਾਅਦ ਫਿਰ ਕੀਰਤਨ ਭਾਈ ਸਾਹਿਬ ਹਰਵਿੰਦਰ ਸਿੰਘ ਨੇ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: Ừ.
1: Thank you.

ਆਗੈ ਸੁਖ ਮੇਰੇ ਮੀਤਾ ਪਾਛੇ ਆਨੰਦ ਪ੍ਰਾਪੀਤਾ ਪਰਮੇਸ਼ਵਰ ਬਣਤ ਬਣਾਈ ਫਿਰ ਡੋਲਤ ਕਤੂ ਨਾਹੀ ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਤੇ ਰਾਜ ਦਰਬਾਰ ਦੀਆਂ ਬੜੇ ਹੀ ਖੁਸ਼ੀਆਂ ਭਰੇ ਮੌਕੇ ਤੇ ਹਾਜ਼ਰੀ ਭਰ ਕੇ ਬਖਸ਼ਾਂ ਲੈ ਰਹੀ ਪਰਮ ਸਤਿਕਾਰ ਜੋ ਸਤਸੰਗ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਥੋੜ੍ਹੇ ਮਿੰਟਾਂ ਵਿੱਚ ਆਪਾਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਦੁਆਰਾ ਆਨੰਦ ਕਾਰਜ ਰਸਮ ਸ਼ੁਰੂ ਕਰਨ ਜਾ ਰਹੇ ਹਾਂ। ਸੁਭਾਗ ਜੋੜੀ ਦਾ ਨਾਂ ਹਨ ਜੀ ਡੋਮਨੀਕ ਅਲੀ ਗ੍ਰਾਂਟ ਅਤੇ ਸੁਖਮਨਪ੍ਰੀਤ ਕੌਰ। ਡੋਕਮੀਨ ਲੀ ਗ੍ਰਾਂਟ ਸਪੁੱਤਰ ਹੈ ਮਿਸਿਸ ਸਿੰਥੀਆ ਐਂਡਰਿਊਜ਼ ਦਾ ਅਤੇ ਬੱਚੀ ਸੁਖਮਨਪ੍ਰੀਤ ਕੌਰ ਸਪੁੱਤਰੀ ਹੈ ਸਰਦਾਰ ਕੁਲਵਿੰਦਰ ਸਿੰਘ ਅਤੇ ਬੀਬੀ ਗੁਰਦੀਪ ਕੌਰ ਜੀ ਦੀ। ਇਸ ਤੋਂ ਪਹਿਲਾਂ ਕਿ ਕੁਛ ਆਪਾਂ ਪ੍ਰੋਗਰਾਮ ਸ਼ੁਰੂ ਕਰੀਏ, ਸਭ ਤੋਂ ਪਹਿਲਾਂ ਮੈਂ ਇੱਥੋਂ ਦੇ ਸਮੂਹ ਸੰਗਤਾਂ ਵੱਲੋਂ ਅਤੇ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਵੱਲੋਂ ਆਪ ਸਭ ਨੂੰ ਜੀਵਾਂ ਆਖਦਾ ਜੀ, ਅਤੇ ਨਾਲ ਮੈਂ ਆਪ ਜੀ ਪਾਸੋਂ ਆਗਿਆ ਮੰਗਦਾ ਕਿ ਮੈਂ ਇੰਗਲਿਸ਼ ਦੇ ਵਿੱਚ ਪ੍ਰੋਗਰਾਮ ਚਲਾਉਣਾ। ਪੰਜਾਬੀ ਵਾਲਿਆਂ ਨੂੰ ਆਪਾਂ ਨੂੰ ਪਤਾ ਹੀ ਹੈ ਸਾਰਾ ਕੁਛ, ਅਤੇ ਇਹ ਜ਼ਰੂਰੀ ਮੇਰਾ ਬਣ ਜਾਂਦਾ ਫਰਜ਼ ਕਿ ਮੈਂ ਆਪ ਜੀ ਅੱਜ ਦੀ ਆਗਿਆ ਲਵਾਂ ਤਾਂ ਕਿ ਇੰਗਲਿਸ਼ ਦੇ ਵਿੱਚ ਪ੍ਰੋਗਰਾਮ ਚਲਾਉਣ ਦੀ ਲੋੜ ਪੈ ਗਈ, ਸਪਾਗ ਜੋੜੀ ਨੂੰ ਪਤਾ ਲੱਗੇ ਕੀ ਹੋ ਰਿਹਾ, ਅਤੇ ਉਹ ਵੀ ਉਹਨਾਂ ਦਾ ਦਿਨ ਹੈ ਖੁਸ਼ੀ ਦਾ, ਉਹ ਵੀ ਆਨੰਦ ਮਾਣ ਸਕਣ, ਅਤੇ ਨਾਲ ਉਹਨਾਂ ਦੇ ਪ੍ਰਾਹੁਣੇ ਜਿਹੜੇ ਆਏ ਹਨ ਉਹ ਵੀ ਇਸ ਖੁਸ਼ੀ ਭਰਨ ਮੌਕੇ ਦਾ ਆਨੰਦ ਮਾਣ ਸਕਣ। ਸੋ ਫਸਟ ਆਫ ਆਲ ਆਈ ਵੈਲਕਮ ਆਲ ਆਫ ਯੂ ਟੂ ਸ੍ਰੀ ਗੁਰਦਾਸ ਸਿੰਘ ਸੈਨੋ ਜੀ ਔਨ ਬਿਹਾਫ ਆਫ ਦ ਕੰਗਰੀਗੇਸ਼ਨ ਐਂਡ ਦ ਮੈਨੇਜਮੈਂਟ ਆਫ ਦਾ ਗੁਰਦੁਆਰਾ। ਆਈ ਐਮ ਨੋਟ ਗੋਇੰਗ ਟੂ ਗੋ ਇਨ ਡਿਟੇਲਸ ਔਨ ਦਿਸ ਗੁਰਦੁਆਰਾ ਬਿਕਾਜ਼ ਦਿਸ ਇਜ਼ ਦ ਮੋਸਟ ਮੈਗਨੀਫਿਸੈਂਟ ਐਂਡ ਦ ਬਿਗੈਸਟ ਸਿੱਖ ਗੁਰਦੁਆਰਾ ਔਰ ਸਿੱਖ ਟੈਂਪਲ ਇਨ ਨਾਰਥ ਕੈਲੀਫੋਰਨੀਆ ਬਿਲਟ ਬਾਈ ਦ ਸੰਗਤ। ਐਵਰੀ ਮੈਂਬਰ ਆਫ ਦ ਸੰਗਤ ਕੰਟਰੀਬਿਊਟਸ ਟੂ ਦੈਟ, ਦੈਟਸ ਹਾਊ ਇਟ ਹੈਪਨਸ। ਆਲਸੋ ਦੇਰ ਆਰ ਫਿਊ ਪ੍ਰੋਟੋਕਾਲਸ ਦੈਟ ਆਈ ਲਾਈਕ ਟੂ ਸ਼ੇਅਰ ਵਿਦ ਯੂ, ਇਟਸ ਮਾਈ ਡਿਊਟੀ to let you know those protocols. What are those? Number one is please keep your head covered all the time, not partially covered, not one half, not one third, not one fourth, not three fourth, completely covered if you can. I appreciate that. Second, no clapping in the congregational halls in the Sikh temples all over the world, including our Gurdwara, including this one. Third, no showering of flowers on the lucky couple. And same applies to the money part. Why we do that? Everything is done according to Sikh Rehat Maryada issued by the Shomani Prabandha Committee, Amritsar, Punjab, India. We are bound to adopt that and we are supposed to do that correctly. Otherwise, if we are also liable and they can call us and they can also reprimand us if we are doing something wrong. That's why I am telling you. It is my duty to tell all of you, including my own brothers and sisters. Now we are going to start the actual part. That's where we are. Marriage ceremony has a couple of segments. Couple might have attended the class, pre-marriage counseling, that's good, but I'm going to remind you again that there are a few segments or the parts of the ceremony. Number one is going to be a singing of the holy hymn, Kita Lodi Kam Swar Pya Ke Kaal Deswar Satguru Satsa Kiya. That's number one. As soon as the singing of the Shabad or the holy hymn is done, then we will have Ardas, the small prayer in which the holy, in which the lucky couple and their mom and dad from each side will stand. After that prayer, we will have the Hukam Nama from Guru Granth Sahib. For some,
those who are not Punjabi speakers, they will say, what he is talking from the podium? What does Hukamnama means? In few seconds, Hukamnama means the order of Guru Granth Sahib. And what is that? Reading or citing Gurbani at random from Guru Granth Sahib and citing only one stanza. That's our Hukamnama, and we have to follow the preaching in that. So after Hukamnama is done, we will have the Palla ceremony. We will ask Sukhmanpreet Kaur's dad, Kulwinder Singh Ji, to do the Palla ceremony. After Palla ceremony, we will do the actual part of the marriage. We will have recitation of four lamas, one at a time. As soon as you hear the citation of the first lama, at the end you will hear, I'm telling the couple, as soon as you hear Guru Nanak's name the second time, that's indication for you to bow to Guru Granth Sahib and then start your first round or the first parikarma in our language. Coming to my side with your right shoulders towards Guru Granth Sahib, with Dominique leading the ceremony throughout, and Sukhmanpreet walking behind him. So after you finish the first round, you will go back to your place, bow to Guru Granth Sahib, then get ready for the listening of the second Lam. I did not know if the couple decided to hear the recitation of the Lama sitting or standing. Can you please both tell me, sitting? If you're sitting, then raise your hand like this. Down means sitting. So tell me how you like it. Are you going to listen Gurbani sitting, the Lama part, standing? Good, thank you for making the decision. Both are right, according to Rath Murjada. But it's my job, my responsibility to ask the couple every time there is a new couple here. So they decided to stand at the recitation of the first Lama and second, third, fourth. As soon as you finish the first round, then you will go back to your place, go to Granth Sahib and sit, stand there, wait for the recitation, the second one. Why I'm saying recitation? As a respect to Gurbani, not reading Gurbani. So, second, then third, then the fourth, after four rounds, after four lamas, you will then do the Mathatikana and sit down and wait for recitation, for singing a few more holy hymns to complete the ceremony according to the Rath Murjada. Once that ceremony is complete, we will all stand for the das, for the prayer. After prayer, we will have another Hukamnama, and then we will do the concluding part, congratulations or honoring the couple, and that should finish the whole thing. So let's start the ceremony with singing of the holy hymn, Kita Lodi Kam Swar Pya Khe Kaj De Swar Satguru Sat Sakhi Hai, Vaheguru Ji Ka Khalsa, Vaheguru Ji Ki Fateh.

ਭਲਾ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਅਕਾਲ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਥੇ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ, ਪਰ ਮੈਂ ਕੁਝ ਹੋਰ ਜ਼ਿੰਮੇਵਾਰੀ ਲੱਗੀ ਹੈਗੀ ਆ, ਜੋ ਗੁਰਬਾਣੀ ਦੇ ਅਨੁਸਾਰ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ, ਮਨ ਚ ਨਿਆ ਫਲ ਭਾਵਨਾ ਹੋਮੇ ਵਿੱਚੋਂ ਜਾਏ। ਸੋ ਪਹਿਲਾਂ ਵੀ ਮੈਂ ਕਿਹਾ ਸੀ ਕਿ ਜਿਹੜਾ ਵੀ ਜੋ ਐਡਾ ਵੱਡਾ ਗੁਰਦੁਆਰਾ ਬਣਾਇਆ ਸੰਗਤਾਂ ਨੇ, ਡਾਲਰ ਡਾਲਰ ਪਾ ਕੇ ਬਣਾਇਆ ਹੈਗਾ, ਸੇਵਾ ਕੀਤੀ ਹੈਗੀ, ਕਾਰ ਸੇਵਾ ਕੀਤੀ, ਸਭ ਕੁਛ ਕੀਤਾ, ਅਤੇ ਹੁਣ ਨੌਰਥ ਅਤੇ ਸਾਊਥ ਆਲ ਡਬਲ ਸਟੋਰੀ ਬਣ ਰਹੀ ਆ, ਉਸ ਵਾਸਤੇ ਆਪਾਂ ਨੂੰ ਸੇਵਾ ਕਰਨ ਦੀ ਲੋੜ ਹੈਗੀ ਹੈ। ਮੈਂ ਇੰਗਲਿਸ਼ ਵਿੱਚ ਦੱਸ ਦਿੰਦਾ ਹੈਗਾ, ਵੀ ਆਰ ਬਿਲਡਿੰਗ ਨੌਰਥ ਐਂਡ ਸਾਊਥ ਆਲ ਟੂ ਮੇਕ ਦੈਮ ਡਬਲ ਸਟੋਰੀ ਟੂ ਸਟੋਰੀ ਬਿਲਡਿੰਗਸ ਔਨ ਬੋਥ ਸਾਈਡਸ, ਐਂਡ ਵੀ ਆਰ ਐਸਕਿੰਗ for your contribution with the grace of Vaheguru. So one holy hymn will be sung by the singing group by Kirtan Jatha, and that money will go towards the buildings. So I would request everybody to contribute whatever you can, as much as you can. So let's start that singing of the holy hymn. Then we will have ardas and other ceremony. Vaheguru ji ka khalsa, Vaheguru ji ka

ਵਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ। ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨੋ ਨਿਧਾਵੈ ਧਾਏ। ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਖ ਚਲਾਈ, ਤੇਗ ਵਾਹੀ ਦੇਖ ਕੇ ਅੰਡਿਠ ਕੀਤਾ, ਤਿਨ੍ਹਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀ ਸਥਿਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ ਸਿੱਖੀ, ਕੇਸਾਂ ਸਵਾਸਾਂ ਨਾਲ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ, ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਚਿਆ ਰਿਆਇਤ, ਦੇਖ ਤੇਖ ਪਤੇ ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ ਬੋਲ ਬਾਲੇ, ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹੁ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਤੇ ਰੱਖੇ ਆਪ ਵਾਹਿਗੁਰੂ। ਹੈ ਅਕਾਲ ਪੁਰਖ ਆਪਣੇ ਪੰਥ ਦੇ, ਸਦਾ ਸਹਾਈ ਦਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀ ਦਾਰ, ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਿਸ਼ ਕਰੋ। ਹੇ ਨਿਮਾਣਿਆਂ ਦੇ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਨ ਸਤਿਗੁਰੂ, ਨਿਓਟਿਆਂ ਦੀ ਓਟ ਗੁਰੂ ਗਰੀਬ ਨਿਵਾਜ, ਸਾਹਿਬ ਸਤਿਗੁਰੂ ਧੰਨ ਧੰਨ ਧੰਨ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਓ, ਆਪ ਜੀ ਕਾ ਪਾਵਨ ਪਵਿੱਤਰ ਫੁਰਮਾਨ ਹੈ, ਲੱਖ ਖੁਸ਼ੀਆਂ ਪਾਤਸ਼ਾਹੀਆਂ, ਜੇ ਸਤਿਗੁਰ ਨਦਰ ਕਰੇ, ਨਿਮਕ ਏਕ ਹਰ ਨਾਮ ਦੇ, ਮੇਰਾ ਮਨ ਤਨ ਸੀਤਲ ਹੋਏ, ਦੇ ਮਾਂ ਵਾਕਾਂ ਅਨੁਸਾਰ ਗਰੀਬ ਨਿਵਾਜ, ਆਪ ਜੀ ਨੇ ਕਿਰਪਾ ਰਹਿਮਤ ਕੀਤੀ, ਅੱਜ ਆਪ ਜੀ ਕੇ ਹਜ਼ੂਰ ਸੁਭਾਗ ਜੋੜੀ ਡੋਮਨੀਕ ਲੀ ਗ੍ਰੈਂਡ, ਸਪੁੱਤਰ ਮਿਸਿਸ ਸੰਸੀਆ ਐਂਡਰਿਊਜ਼ ਅਤੇ ਬੱਚੀ ਸੁਖਮਨਪ੍ਰੀਤ ਕੌਰ, ਸਪੁੱਤਰੀ ਸਰਦਾਰ ਕੁਲਵਿੰਦਰ ਸਿੰਘ, ਬੀਬੀ ਗੁਰਦੀਪ ਕੌਰ ਸੱਚੇ ਪਾਤਸ਼ਾਹ ਜੀ, ਇਹ ਸੁਭਾਗ ਜੋੜੀ ਦੇ ਆਪ ਜੀ ਕੇ ਹਜ਼ੂਰ ਆਨੰਦ ਕਾਰਜ ਹੋਏ ਗਰੀਬ ਨਿਵਾਜ, ਆਪ ਜੀ ਕੇ ਪਾਵਨ ਪਵਿੱਤਰ ਦਰ ਘਰ ਦੀ ਮਰਿਆਦਾ ਨਿਭਾਉਂਦਿਆਂ, ਸੇਵਾ ਸੰਭਾਲ ਕਰਦਿਆਂ, ਬਿਆਣੀ ਪੜਦਿਆਂ ਹੋਈਆਂ ਬੇਅੰਤ ਭੁੱਲਾਂ ਆਪ ਜੀ ਨੇ ਖਿਮਾ ਕਰ ਦੇਣੀ, ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਨੀ, ਸਤਿਗੁਰੂ ਜੀ ਕਿਰਪਾ ਕਰਨੀ, ਇਸ ਸੁਭਾਗ ਜੋੜੀ ਦੇ ਸਿਰ ਤੇ ਸਦਾ ਮਿਹਰਾ ਭਰਿਆ ਹੱਥ ਰੱਖਣਾ, ਗ੍ਰਿਸ ਧਰਮ ਦੀਆਂ ਖੁਸ਼ੀਆਂ ਖੇੜੇ ਬਖਸ਼ਿਸ਼ ਕਰਨੇ, ਗ੍ਰਿਸ ਧਰਮ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਵਾਸਤੇ ਆਪ ਜੀ ਨੇ ਮਾਰਗ ਦਰਸ਼ਨ ਕਰਨਾ, ਆਪਣੇ ਚਰਨ ਕਮਲਾਂ ਦੀ ਪ੍ਰੀਤ ਬਖਸ਼ ਕਰਕੇ ਨਿਵਾਜਣਾ, ਸਤਿਗੁਰੂ ਜੀਓ ਰਹਿਮਤ ਕਰਨੀ ਗਰੀਬ ਨਿਵਾਜ, ਦੋਹਾਂ ਪਰਿਵਾਰਾਂ ਵਿੱਚ ਆਪਸੀ ਪ੍ਰੇਮ ਪਿਆਰ ਇਤਫਾਕ ਸਲੂਕ ਦੀ ਦਾਤ ਬਖਸ਼ਿਸ਼ ਕਰਕੇ ਨਿਵਾਜਣਾ, ਦੋਹਾਂ ਪਰਿਵਾਰਾਂ ਨੂੰ ਸਦੀਵ ਇਸੇ ਤਰ੍ਹਾਂ ਦਤਾਰ ਪਿਤਾ ਮਹਾਰਾਜ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀਓ, ਅਰਦਾਸਾਂ ਬੇਨਤੀਆਂ ਸੇਵਕਾਂ ਦੀਆਂ ਦਰ ਪ੍ਰਵਾਨ ਕਰਨੀਆਂ, ਦੋਹਾਂ ਪਰਿਵਾਰਾਂ ਵੱਲੋਂ ਸੁਭਾਗ ਜੋੜੀ ਵੱਲੋਂ ਆਪ ਜੀ ਨੂੰ ਸੁੰਦਰ ਪੋਸ਼ਾਕੇ ਭੇਟ ਕੀਤੇ ਗਏ ਹਨ, ਆਪ ਜੀਆਂ ਨੇ ਅੰਗੀਕਾਰ ਕਰਨੇ, ਲੋਕ ਪੜਦੋਕ ਪੜਦੇ ਕਜਨੇ, ਸਤਿਗੁਰੂ ਜੀਓ ਬਖਸ਼ਿਸ਼ ਕੀਤੇ ਭੰਡਾਰਿਆਂ ਦੇ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਜੀ, ਰਹਿਮਤਾਂ ਕਰਨੀਆਂ ਸਤਿਗੁਰੂ ਜੀ, ਬੇਅੰਤ ਸੰਗਤਾਂ ਨੇ ਆਪ ਜੀ ਕੇ ਦਰ ਘਰ ਦੀਆਂ ਹਾਜ਼ਰੀਆਂ ਭਰੀਆਂ, ਤਿਲ ਫੁੱਲ ਭੇਟਾਵਾਂ ਆਪ ਜੀ ਕੇ ਚਰਨਾਂ ਵਿੱਚ ਅਰਪਣ ਕੀਤੀਆਂ, ਸਤਿਗੁਰੂ ਜੀ ਆਪ ਜੀ ਕੇ ਪਾਵਨ ਗੁਰੂ ਦਰਬਾਰਾਂ ਦੀ ਚੱਲ ਰਹੀ ਕਾਰ ਸੇਵਾ ਦੇ ਨਿਮਿਤ ਬੇਅੰਤ ਸੰਗਤਾਂ ਨੇ
अपने दसा नोहां दी किरत कमाई नूं सफलियां कर दिया। गरीब नवाज सच्चे पातशाह बेअंत माया अरदास भेटा करवाई है आप जी ने समूह संगतां दीआं माया सफलियां करनियां बेनतियां दर ते प्रवान करनियां। गरीब नवाज इस वक्त कृपा करो पावन पवित्र हुक्म बख्शो जी हुक्म ते चलण दी मत बुद्ध प्रदान करो। सही प्यारे मेल जिन्हां मिलिया आप जी का नाम चेता वै नानक नाम चढ़दी कला तेरे भाणे सरबत दा भला। वाहिगुरु जी का खालसा वाहिगुरु जी की फतेह। दोहरा गया।

0: ਪਤਰੀ
1: ਨਾ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ ਨਿਮਕੇ ਕਰ ਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ। ਬੜੇ ਖੁਸ਼ੀਆਂ ਤੇ ਮੰਗਾਂ ਭਰੇ ਸਮੇਂ ਤੇ ਜਦੋਂ ਅਨੰਦ ਕਾਰਜ ਨਿਰਵਿਘਨਤਾ ਸਹਿਜ ਸੰਪੂਰਨ ਹੋਏ ਨੇ ਇਸ ਖੁਸ਼ ਭਰੇ ਮੌਕੇ ਤੇ ਹਾਜ਼ਰੀ ਭਰੀ ਪਰਮ ਸਤਿਕਾਰ ਜੋ ਸਤਸੰਗ ਜੀ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਤੇ ਇਸ ਖੁਸ਼ੀ ਭਰੇ ਮੌਕੇ 'ਤੇ ਜਿੱਥੇ ਸਪਾਕ ਜੋੜੀ ਨੂੰ ਲੱਖ ਲੱਖ ਵਧਾਈ ਹੋਵੇ ਉੱਥੇ ਆਪ ਸਮੂਹ ਸੰਗਤਾਂ ਨੂੰ ਉਹਨਾਂ ਦੇ ਮਾਤਾ ਪਿਤਾ ਰਿਸ਼ਤੇਦਾਰਾਂ ਸਾਕ ਸੰਬੰਧੀਆਂ ਨੂੰ ਅਤੇ ਆਏ ਪ੍ਰਾਹੁਣਿਆਂ ਨੂੰ ਸਭ ਨੂੰ ਲੱਖ ਲੱਖ ਵਧਾਈ ਹੋਵੇ। ਅਤੇ ਹੁਣ ਮੈਂ ਇੰਗਲਿਸ਼ ਵਿੱਚ ਕਰ ਲਵਾਂ। ਇਟਸ ਵੈਰੀ ਆਸਪੀਸ਼ੀਅਸ ਓਕੇਜ਼ਨ ਵੈਨ ਦ ਮੈਰਿਜ ਸੈਰੇਮਨੀ ਆਫ ਡੋਮਿਨਿਕ ਲੀ ਗ੍ਰੈਂਟ ਐਂਡ ਸੁਖਮਨਪ੍ਰੀਤ ਕੌਰ ਵਾਜ ਕੰਪਲੀਟਿਡ ਵਿਦ ਦ ਬਲੈਸਿੰਗ ਆਫ ਗੁਰੂ ਗ੍ਰੰਥ ਸਾਹਿਬ ਜੀ ਵਿਦ ਦ ਬਲੈਸਿੰਗ ਆਫ ਗਾਡ ਐਟ ਦਿਸ ਹੈਪੀ ਓਕੇਜ਼ਨ ਆਈ ਕੰਗਰੈਚੁਲੇਟ ਦ ਕਪਲ ਦੇਅਰ ਪੇਰੈਂਟਸ ਦੇਅਰ ਰਿਲੇਟਿਵਸ ਦੇਅਰ ਗੈਸਟ ਔਨ ਬੋਥ ਸਾਈਡਸ ਐਂਡ ਪ੍ਰੇ ਟੂ ਵਾਹਿਗੁਰੂ ਟੂ ਗਾਡ ਟੂ ਬਲੈਸ ਦੈਮ ਵਿਦ ਏ ਵੈਰੀ ਵੈਰੀ ਹੈਪੀ ਮੈਰਿਡ ਲਾਈਫ ਟੂਗੈਦਰ ਫਾਰ ਐਵਰ। ਮੇ ਗੋਡ ਬਲੈਸ ਦੈਮ ਵਿਦ ਆਲ ਹੈਪੀਨੈਸ ਆਫ ਦ ਮੈਰਿਡ ਲਾਈਫ ਐਂਡ ਆਲਸੋ ਗਿਵ ਦੈਮ ਸਟਰੈਂਥ ਟੂ ਡੂ ਦੇਅਰ ਰਿਸਪੋਂਸੀਬਿਲਿਟੀਜ ਐਟ ਦ ਸੇਮ ਟਾਈਮ ਐਜ ਮੈਰਿਡ ਪਾਰਟਨਰਸ। Over here I would like to mention something that's a very nice thing to do. Sukhmanpreet Kaur's brother is in army. He could not come today, but his mind is here today. He is blessing his daughter with all the happinesses of married life from Australia. That's where he is deployed in the army, of U.S. Army. So that's very commendable on his part to send all the greetings, all the best wishes to his sister.

ਉਹ ਆਪਾਂ ਕਹਿੰਦੇ ਹਾਂ ਸੀਰ ਬਣਨੀ ਉਹਦੀ ਕਹਿੰਦੇ ਹਾਂਜੀ। ਮੈਂ ਆਪਣੇ ਪਿੰਡ ਵਾਲਿਆਂ ਨੂੰ ਸਾਰਿਆਂ ਤੋਂ ਮਾਫ਼ੀ ਮੰਗਦਾ ਕਿਉਂਕਿ ਮੈਂ ਫਿਰ ਵਾਪਸ ਘਰ ਜਾਣਾ ਛੇਤੀ, ਅਤੇ ਮੈਂ ਇੱਥੇ ਹੀ ਫਤਿਹ ਬੁਲਾ ਦੇਣੀ ਤੁਹਾਨੂੰ ਸਾਰਿਆਂ ਨੂੰ, ਕਿਉਂਕਿ ਮੈਂ ਬਹੁਤਾ ਬਿਜ਼ੀ ਹਾਂ ਅਤੇ ਘਰ ਪ੍ਰਾਹੁਣੇ ਆਏ ਆ ਅਤੇ ਉਹਨਾਂ ਨੂੰ ਅਟੈਂਡ ਕਰਨਾ ਮੈਂ ਜਾ ਕੇ। ਹਾਂਜੀ, ਸੌਖੇ ਮੰਗ ਚਾਹੁੰਦਾ ਤੁਹਾਡੇ ਪਾਸੋਂ ਸਾਰਿਆਂ ਤੋਂ। ਹਾਂਜੀ, ਇੱਥੇ ਰੱਖ ਕੇ ਗਿਣਦੇ ਹੋ ਅਤੇ ਮੈਨੂੰ ਦੇ ਦਿਓ ਪੈਸੇ ਵੀ, ਅਤੇ ਪਰਮਜੀਤ ਨੂੰ ਪਵਾ ਕੇ ਰਸੀਦ ਬਣਾ ਦੇਵੇ। ਫੋਨ ਕਰ ਦਿਓ ਉਹਨੂੰ, ਪਰਮਜੀਤ ਹੁਣ ਫੋਨ ਕਰ ਦਿਓ, ਰਸੀਦ ਬਣਾ ਦੇਣਾ ਕੱਲ੍ਹ ਵਾਂਗੂ। ਰਸੀਦ ਹੁਣ ਦੇਣੇ ਜਮ੍ਹਾਂ ਕਰਾਉਣੇ ਆਪਾਂ ਜਿਹੜੀ ਨਾਲ ਨਾਲ ਹੀ ਕੰਮ ਹੋ ਗਿਆ ਚੰਗਾ ਜੀ। ਸਾਰਿਆਂ ਦਾ ਹਾਰਦਿਕ ਹਾਰਦਿਕ ਧੰਨਵਾਦ ਜੀ ਸੇਵਾ ਦੇਣ ਲਈ, ਅਤੇ ਨਾਲ ਜਦੋਂ ਵੀ ਸਾਨੂੰ ਲੋੜ ਹੋਵੇ ਤੁਸੀਂ ਮੋਢੇ ਨਾਲ ਮੋਢਾ ਲਾ ਕੇ ਮੇਰੇ ਨਾਲ ਖੜ੍ਹੇ ਹੁੰਦੇ ਹੋ, ਇਸ ਲਈ ਬਹੁਤ ਬਹੁਤ ਧੰਨਵਾਦ ਸਭ ਦਾ। ਚਾਹੇ ਤੁਸੀਂ ਦੂਰ ਹੋ ਚਾਹੇ ਨੇੜੇ ਹੋ, ਜਦੋਂ ਵੀ ਮੈਂ ਆਵਾਜ਼ ਮਾਰਾਂ ਤੁਸੀਂ ਆ ਕੇ ਮੇਰੇ ਸਾਥ ਦਿੰਦੇ ਹੋ, ਬਹੁਤ ਬਹੁਤ ਧੰਨਵਾਦ ਸਭ ਦਾ। ਅਤੇ ਇੱਥੇ ਹੁਣ ਆਪਾਂ ਫਤਿਹ ਸਾਂਝੀ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇਸ ਕਰਕੇ ਬਾਰ ਬਾਰ ਇਹੀ ਅਰਦਾਸ ਕਰਦਾ ਮੈਂ ਹਮੇਸ਼ਾ। ਸਿੱਖ ਬਣਨਾ ਤੇ ਪੂਰੇ ਬਣ ਜਾਈਏ, ਅਧੂਰੇ ਨਾ ਰਹੀਏ। ਫਿਰ ਇਸ ਜੀਵਨ ਦੀ ਗਤੀ ਹੈ, ਨਹੀਂ ਤੇ ਕੋਈ। ਭਾਈ ਸਾਹਿਬ ਦੇ ਬਚਨ ਪੜ੍ਹ ਲਈ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੁੱਲਾਂ ਚੱਕਣ ਦੀ ਮਾਫੀ।
1: ਹੁਣ ਮੈਂ ਬੇਨਤੀ ਕਰਦਾ ਹਾਂ ਭਾਈ ਨਰਿੰਦਰ ਸਿੰਘ ਜੀ ਤੇ ਉਹਨਾਂ ਦਾ ਜੱਥਾ ਜੀ ਸਾਰੇ ਸਟੇਜ ਤੇ ਆ ਗਏ। ਇਹ ਜੋ ਸ਼ੁੱਕਰਵਾਰ ਤੋਂ ਸ਼ੁਰੂ ਹੋ ਕੇ 31 ਰਾਗ ਦਰਬਾਰ ਨਿਰਧਾਰਿਤ ਰਾਗਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਹੋ ਰਿਹਾ ਹੈ ਤੇ ਇਹ ਅੱਜ ਦੋ ਰਾਗਾਂ ਵਿੱਚ ਕੀਰਤਨ ਕਰਨਗੇ। ਰਾਗ ਬਿਲਾਵਲ ਤੇ ਰਾਗ ਟੋਪੀ। ਭਾਈ ਸਾਹਿਬ ਦਾ ਸਮਾਂ ਹੈ 12:40 ਵਜੇ ਤੱਕ। ਆਓ ਪਿਆਰ ਨਾਲ ਕੀਰਤਨ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ,

Thank you.

الله.

ਸਾਹਿਬ

ਜੇਕਰ ਦਾਸ ਕਾਰਜ ਰੇਮਨ ਮੇਰੇ ਕਾਰਜ ਰਾਜ

ਬਾਣਾ ਤੋਂ ਪੁਰਾਣੀ ਨਾਲ

Thank you.

ਸਾਨੂੰ ਸਾਰੇ ਸਹੀ ਗੁਰੂ ਹੋ ਗਏ।

ਆਪਣਾ ਨਾਮ ਕੀ ਹੋਵੇ ਨਾਮ ਸਤਿ ਸ਼੍ਰੀ ਅਕਾਲ।

14, 15, 16, 17, 18, 19, 20, 21, 22, 23, 24, 25, 26, 27, 28, 29, 30.

ਬਲ ਨਹੀਂ ਇਹਦਾ

तरफ से शुभकामनाएं दी।

Allah'ın emanet olun.

Well,

ਸਤਿ ਸ਼੍ਰੀ ਅਕਾਲ।

Thank you.

ਮੰਦਰ ਤੋਂ ਬਾਹਰ ਕਰਨਾ ਤੇ

ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ

ਸਾਹਿਬ

ਕਿਰਪਾ ਕਰਨਾ।

Teşekkür ederim.

आपलं एकूण आहे, एक किंवा एकूण आहे.

ਸਾਹਿਬ ਆਪ ਜੀ ਪਾਓ ਨਾਮ ਜੀ ਪਾਓ

ਸਤਿ ਸ਼੍ਰੀ ਅਕਾਲ।

Thank you.